ਧਨ ਕਮਾਉਣਾ ਹੋਵੇ ਸਿਆਣਪ ਚਾਹੀਦੀ ਹੈ, ਧਰਮ ਕਮਾਉਣਾ ਹੋਵੇ ਫਿਰ ਇੱਥੇ ਸਿਆਣਪ ਨਹੀਂ ਚੱਲਦੀ, ਇੱਥੇ ਭੋਲਾਪਣ ਚੱਲਦਾ। ਕਹਿ ਕਬੀਰ ਭਗਤ ਕਰ ਪਾਇਆ ਭੋਲੇ ਭਾਇ ਮਿਲੇ ਰਘਰਾਜ। ਮਹਾਂਪੁਰਸ਼ਾਂ ਕੋਲ ਚਲਾਕੀਆਂ ਨਹੀਂ ਚੱਲਦੀਆਂ, ਸਿਆਣਪਾਂ ਨਹੀਂ ਚੱਲਦੀ।

ਨਹੀਂ ਮੇਰੇ ਜਿਹਾ ਹੋਰ ਕੋਈ ਪਰ ਮੈਂ ਤਾਂ ਦੂਜੇ ਪਾਸੇ ਸੋਚਣਾ ਮੇਰੇ ਵਰਗਾ ਸੋਹਣਾ ਕੋਈ ਨਹੀਂ ਮੇਰੇ ਵਰਗਾ ਜਵਾਨ ਕੋਈ ਨਹੀਂ ਮੇਰੇ ਵਰਗਾ ਬਲਵਾਨ ਕੋਈ ਨਹੀਂ ਮੇਰੇ ਵਰਗਾ ਵਿਦਵਾਨ ਕੋਈ ਨਹੀਂ ਮੈਂ ਤਾਂ ਜਦ ਵੀ ਸੋਚਿਆ ਇਸ ਪੱਖੋਂ ਸੋਚਿਆ ਅਗਰ ਭਾਈ ਗੁਰਦਾਸ ਜੀ ਕਹਿੰਦੇ ਨੇ ਨੀ ਦੂਜਾ ਪੱਖ ਵੇਖ ਆਪਣਾ ਉਹ ਤੇਰਾ ਛੁਪਿਆ ਰਹਿ ਗਿਆ ਮਨੁੱਖ ਦੀ ਵਿਡੰਬਣਾ ਦੇਖੋ ਇਹਦੀ ਟ੍ਰੈਜਡੀ ਦੇਖੋ ਇਹਦੀ ਸ਼ਕਤੀ ਕਿਵੇਂ ਟੋਟੇ ਟੋਟੇ ਹੋ ਰਹੀ ਜੋ ਕੁਝ ਨਹੀਂ ਹੈ ਉਹ ਵਿਖਾਉਣਾ ਚਾਹੁੰਦਾ ਜੋ ਕੁਝ ਹੈ ਇਹ ਲੁਕਾਉਣਾ ਚਾਹੁੰਦਾ ਤੇ ਜੋ ਕੁਝ ਇਹਨੂੰ ਹੋਣਾ ਚਾਹੀਦਾ ਹੈ ਉਹ ਭੁਲਾਉਣਾ ਚਾਹੁੰਦਾ ਕੈਸੀ ਬੰਦੇ ਦੇ ਪੱਲੇ ਕੀ ਰਹਿ ਗਏ ਮਨੁੱਖ ਦੀ ਸਾਰੀ ਸ਼ਕਤੀ ਟੋਟੇ ਟੋਟੇ ਹੋ ਕਿਤਨੀ ਇਹਦੀ ਤਾਕਤ ਇਸ ਕੰਮ ਤੇ ਲੱਗ ਗਈ ਕਿ ਜੋ ਕੁਝ ਮੈਂ ਹਾਂ ਉਹ ਲੁਕਿਆ ਰਹਿ ਜਾ ਲੋਕੀ ਨਾ ਵੇਖ ਲੈਣ ਔਰ ਇੰਨਾ ਲੁਕਾਇਆ ਆਪਣੇ ਆਪ ਨੂੰ ਆਪਣੇ ਆਪ ਦਾ ਆਪ ਹੀ ਪਤਾ ਨਾ ਰਹਿ ਗਿਆ ਮੈਂ ਕੀ ਲੋਕਾਂ ਦੀਆਂ ਨਿਗਾਹਾਂ ਤੋਂ ਕੋਈ ਚੀਜ਼ ਛੁਪਾਈ ਜਾਵੇ ਤੇ ਆਪਣੀ ਨਿਗਾਹ ਤੋਂ ਵੀ ਛੁਪ ਜਾਂਦੀ ਘਰ ਚ ਪਈ ਕੋਈ ਵਸਤੂ ਅਸੀਂ ਚਾਹੀਏ ਘਰ ਵਿੱਚ ਆਉਣ ਵਾਲਾ ਨਾ ਵੇਖੇ ਅਸੀਂ ਉੱਤੇ ਕੱਪੜਾ ਪਾ ਦਿੰਦੇ ਕੱਜ ਦਿੰਦੇ ਹਾਂ ਟੱਕ ਦਿੰਦੇ ਹਾਂ ਰੱਖ ਦੇਣੇ ਆ ਲੁਕਾ ਕੇ ਹੁੰਦਾ ਕੀ ਏ ਆਪ ਹੀ ਭੁੱਲ ਜਾਂਦੀ ਵੀ ਘਰ ਚ ਹੈ ਸੀ ਕਿ ਨਹੀਂ ਰੱਖੀ ਹੋਈ ਵਸਤੂ ਲੁਕਾਈ ਹੋਈ ਵਸਤੂ ਆਪਣੇ ਹੀ ਚੇਤੇ ਤੋਂ ਲੈ ਜਾਂਦੀ ਮੈਂ ਨਿੰਦਕ ਹਾਂ ਮੈਂ ਲੋਕਾਂ ਨੂੰ ਨੀ ਦੱਸਣਾ ਚਾਹੁੰਦਾ ਮੈਂ ਕਿਰਤ ਘਣ ਹਾਂ ਮੈਂ ਕਿਸੇ ਨੂੰ ਕਵਾਂਗਾ ਮੈਂ ਕਾਮੀ ਹਾਂ ਮੈਂ ਕ੍ਰੋਧੀ ਹਾਂ ਮੈਂ ਕਿਸੇ ਨੂੰ ਨੀ ਕਵਾਂਗਾ ਲੁਕਾਵਾਂਗਾ ਤੇ ਹੁੰਦਾ ਕੀ ਏ ਆਪ ਨੂੰ ਨੀ ਪਤਾ ਰਹਿੰਦਾ ਕਿ ਮੈਂ ਕਾਮੀ ਹਾਂ ਆਪਣੀ ਨਿਗਾਹ ਤੋਂ ਆਪਣਾ ਆਪ ਹੀ ਉਜਲ ਹੋ ਗੁਨਾਹ ਅੰਦਰ ਪਲਦੇ ਰਹੇ ਅੰਦਰ ਪਏ ਹੋਏ ਦੋਸ਼ ਅੰਦਰ ਪਏ ਹੋਏ ਦੋਖ ਅੰਦਰ ਟਿਕੇ ਰਹਿ ਗਏ ਇਹਦੇ ਨਾਲੋਂ ਬਿਹਤਰ ਤਾਂ ਇਹ ਸੀ ਜਾਂ ਤਾਂ ਆਪ ਨਿਗਾਹ ਰੱਖਦਾ ਤੀ ਜਾਂ ਦੂਜਿਆਂ ਨੂੰ ਨਿਗਾਹ ਰੱਖਣ ਦਿੰਦਾ ਕੀ ਹਰਜ ਸੀ ਲੋਕ ਵੇਖ ਲੈਂਦੇ ਥੋੜਾ ਜਿਹਾ ਮਾੜਾ ਕਹਿ ਲੈਂਦੇ ਲੇਕਿਨ ਘੱਟੋ ਘੱਟ ਦੋਖ ਘਰੋਂ ਸੁੱਟਣ ਦੀ ਘਰੋਂ ਕੱਢਣ ਦੀ ਗੱਲ ਤਾਂ ਬਣ ਜਾਂਦੀ ਭਾਈ ਗੁਰਦਾਸ ਜੀ ਨੇ ਮਨੁੱਖ ਦੀ ਇਸ ਕਮਜ਼ੋਰੀ ਵੱਲ ਨਿਗਾਹ ਪਵਾਈ ਭਾਈ ਸਾਹਿਬ ਕਹਿੰਦੇ ਨੇ ਆਓ ਆਪਣੇ ਵੱਲ ਵੇਖੀਏ ਲੋਕਾਂ ਵੱਲ ਵੇਖਦੇ ਰਹਾਂਗੇ ਆਪਣਾ ਆਪ ਲੁਕਾਉਂਦੇ ਰਹਾਂਗੇ ਗਲਤੀ ਹੋ ਜਾਵੇਗੀ ਬਹੁਤ ਤਾਕਤ ਲੱਗਦੀ ਬੜੀ ਸ਼ਕਤੀ ਲੱਗਦੀ ਜੋ ਕੁਛ ਮੈਂ ਨਹੀਂ ਹਾਂ ਉਹ ਵਿਖਾਉਣ ਤੇ ਵੀ ਸ਼ਕਤੀ ਲੱਗਦੀ ਹੈ ਜੋ ਕੁਛ ਮੈਂ ਹਾਂ ਉਸ ਨੂੰ ਲੁਕਾਉਣ ਤੇ ਵੀ ਸ਼ਕਤੀ ਲੱਗਦੀ ਔਰ ਜਿਹੜਾ ਕਹਿੰਦੇ ਨਾ ਕੋਈ ਚੀਜ਼ ਚੇਤੇ ਕਰਨੀ ਹੋਵੇ ਤੇ ਮੱਥੇ ਤੇ ਹੱਥ ਮਾਰਦਾ ਬੰਦਾ ਤੇ ਕਈ ਵਾਰੀ ਐਸਾ ਵੀ ਹੁੰਦਾ ਕੋਈ ਚੀਜ਼ ਬੰਦਾ ਭੁਲਾਉਣਾ ਚਾਹੁੰਦਾ ਹੋਵੇ ਤੇ ਭੁੱਲਦੀ ਨਾ ਹੋਵੇ ਉਹਦੇ ਤੇ ਵੀ ਬੜਾ ਜ਼ੋਰ ਲੱਗਦਾ ਕਈ ਤਾਂ ਪਾਗਲ ਲੋਕ ਸ਼ਰਾਬਾਂ ਪੀਣ ਤੁਰ ਪੈਂਦੇ ਨੇ ਸ਼ਰਾਬ ਪੀ ਕੇ ਭੁਲਾ ਦੇਵਾਂ ਕਿਸੇ ਹੋਰ ਪਾਸੇ ਪਰਚ ਜਾਵਾਂ ਭੁੱਲ ਜਾਵਾਂ ਕੋਈ ਡਰਾਉਣੀ ਚੀਜ਼ ਵੇਖ ਲਈ ਕੋਈ ਗੁਨਾਹ ਹੁੰਦਾ ਵੇਖ ਲਿਆ ਕਿ ਗੁਨਾਹ ਕਰਦਿਆਂ ਖਿਆਲ ਆ ਗਿਆ ਤੇ ਬੰਦਾ ਚਾਹੁੰਦਾ ਉਹ ਜਿਹੜਾ ਬੋਝ ਦਿਮਾਗ ਤੇ ਹੈ ਜੋ ਸੌਣ ਨਹੀਂ ਦਿੰਦਾ ਖਾਣ ਨਹੀਂ ਦਿੰਦਾ ਬਹਿਣ ਨਹੀਂ ਦਿੰਦਾ ਉਸ ਬੋਝ ਨੂੰ ਲਾਉਣ ਵਾਸਤੇ ਬੰਦਾ ਭੁਲਾਉਣਾ ਚਾਹੁੰਦਾ ਬੜੀ ਤਾਕਤ ਲੱਗਦੀ ਹੈ ਭੁਲਾਉਣ ਤੇ ਵੀ ਬੜੀ ਤਾਕਤ ਲੱਗਦੀ ਤੇ ਬੰਦੇ ਦੀ ਸ਼ਕਤੀ ਜੇ ਇਸੇ ਪਾਸੇ ਲੱਗਦੀ ਰਹੀ ਮਾਫ਼ ਕਰਨਾ ਤੇ ਕਮਾਉਣ ਵਾਸਤੇ ਕਿਹੜੀ ਸ਼ਕਤੀ ਰਹਿ ਜਾਵੇਗੀ ਗੁਰਮਤ ਧਰਮ ਭਗਤੀ ਕਮਾਉਣ ਵਾਸਤੇ ਤਾਕਤ ਕਿੱਥੋਂ ਲਿਆਵੇਗਾ ਸਾਰੀ ਤਾਕਤ ਤਾਂ ਟੋਟੇ ਟੋਟੇ ਹੋ ਰਹੀ ਭਾਈ ਸਾਹਿਬ ਕਹਿੰਦੇ ਨੇ ਨਹੀਂ ਜੋ ਕੁਛ ਤੂੰ ਹੈ ਉਹ ਵੇਖ ਲੈਣ ਦੇ ਲੋਕਾਂ ਨੂੰ ਬਲਕਿ ਚੰਗਾ ਕਰ ਜੇ ਲੋਕੀ ਨਹੀਂ ਵੇਖਦੇ ਤੇ ਆਪੇ ਹੀ ਦੱਸ ਦੇ ਤੇ ਜੇ ਤੇਰੀ ਜ਼ਰੂਰਤ ਨਹੀਂ ਨਾ ਪੈਂਦੀ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਇਸ ਤਰ੍ਹਾਂ ਕਰ ਗੁਰੂ ਅੱਗੇ ਹੀ ਕਹਿ ਦੇ ਧੰਨ ਗੁਰੂ ਕਲਗੀਧਰ ਸਾਹਿਬ ਦਸਮ ਪਾਤਸ਼ਾਹ ਨੇ ਇੱਕ ਬੜੀ ਪਿਆਰੀ ਪਰੰਪਰਾ ਬਣਾਈ ਉਹ ਕਹਿੰਦੇ ਨੇ ਬੱਜਰ ਕੁਰੈਤ ਹੋ ਜਾਵੇ ਪੰਜਾਂ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਜਾਓ ਕਿਉਂਕਿ ਗੁਰੂ ਦਾ ਰੂਪ ਨੇ ਮਤ ਸ਼ਰਮ ਕਰੋ ਇਹਨਾਂ ਦੇ ਸਾਹਮਣੇ ਆ ਕੇ ਬੈਠ ਜਾਓ ਤੇ ਕਹਿ ਦਿਓ ਗੁਰੂ ਰੂਪ ਖਾਲਸਾ ਜੀ ਮੈਥੋਂ ਰੋਮਾਂ ਦੀ ਬੇਅਦਬੀ ਹੋ ਗਈ ਮੈਨੂੰ ਖਿਮਾ ਕਰ ਦਿਓ ਲਾ ਦਿਓ ਤਨਖਾਹ ਗੁਨਾਹਗਾਰ ਹਾਂ ਲਾਓ ਸਜ਼ਾ ਮੈਨੂੰ ਪਰ ਮੈਨੂੰ ਮਾਫ਼ ਕਰ ਦਿਓ ਮੈਂ ਅੱਗੋਂ ਤੋਂ ਰਾਹ ਪੈ ਜਾਵਾਂ ਮੇਰੀ ਨਿਗਾਹ ਵਿੱਚ ਮੈਲ ਆ ਗਈ ਮੇਰੇ ਕੋਲੋਂ ਬੱਜਰ ਕੁਰੈਤ ਹੋ ਗਈ ਪਰ ਇਸਤਰੀ ਪਰਪੁਰਖ ਸੰਗ ਹੋ ਗਿਆ ਮੈਨੂੰ ਖਿਮਾ ਕਰੋ ਮੈਨੂੰ ਰਾਹ ਪਾਓ ਤੇ ਜੇ ਨਹੀਂ ਦੱਸਾਂਗਾ ਪੰਜਾਂ ਪਿਆਰਿਆਂ ਨੂੰ ਨਹੀਂ ਦੱਸਾਂਗਾ ਖਾਲਸੇ ਅੱਗੇ ਨਹੀਂ ਰੱਖਾਂਗਾ ਗੁਰੂ ਅੱਗੇ ਨਹੀਂ ਰੱਖਾਂਗਾ ਦੋਸ਼ ਅੰਦਰ ਰਹੇਗਾ ਚੱਲਦਾ ਰਹੇਗਾ ਬਲਦਾ ਰਹੇਗਾ ਵੱਧਦਾ ਰਹੇਗਾ ਗੁਨਾਹਗਾਰੀ ਚਲਦੀ ਰਹੇਗੀ ਨਹੀਂ ਗੁਨਾਹਾਂ ਤੇ ਨਿਗਾਹ ਰੱਖਣ ਦੀ ਲੋੜ ਔਰ ਇੱਕ ਹੋਰ ਗੱਲ
तुसा देखिया घरां विच ते बाहर कुछ जानवर ऐसे भी हुंदे ने जेड़े अपना आप छुपाउंदे ने, जिन्हां दे डंग विच जहर हुंदी वह अपने आप नूं लुका के रखदे ने, क्योंकि उन्हां नूं पता है साडी जहर दे कारण करके संसार साडा दुश्मन है। असी डंग मारन वाले हैं, इस करके अगले डंग चुकी फिरदे ने साडे खिलाफ। सप नूं भी पता है, बिच्छू नूं भी पता है, इन्हां नूं पता है कि साडे खिलाफ डंग चुकी हुई है, जिन्हां नूं साडे कोलों खतरा है, ते फिर ये अख बचाउंदे ने। ध्यान देना, सप ते निगाह पै जावे ये कतराएगा, अगा पिछा होण दा जतन करेगा। पिछू हनेरे विच तां अपना दा लाउण दा जतन करेगा, लेकिन जे चानण कर दिओ ते भज के खूंजे च वड़न दी कोशिश करेगा। उहनूं पता है कि मेरे बारे जाणदे ने, मैनूं मारदे ने। बिल्कुल इसे तरह डंग मारन वाले जानवरां वांग जिहड़े दोष ने ना बुराइयां, यह भी मनुख नूं अग्ञान दे हनेरे विच डंगदियां ने। जे कितें बंदा अपने आप ते निगाह मारनी शुरू कर दे, अपने आप नूं देखण दा जतन करे ना कि मैं की हाँ, मेरे अंदर काम कितना है, क्रोध कितना है, मेरे अंदर हंकार कितना है, मेरे अंदर निंदा कितनी है, ईरखा कितनी है, इन्हां नूं भजना पै जाणगी। इन्हां दोषां नूं घबराहट पैदा हो जाएगी कि तां बंदा जिस नूं असां डंगणा है तां वेख रिहा सन, यह डंग नहीं मारन देवेगा, यह जहर नहीं घोलन देवेगा, यह सुचेत हो गया। फिर यह जीवन विचों नठ जांदे ने, सिर्फ निगाह रखण दी लोड़ है। भाई साहब भाई गुरदास जी, क्योंकि आप पूर्ण गुरसिख, गुरु के सामने अपने दोष रख देने वाले, गुरमत लैण वाले, दुरमत तजन वाले ने, वो अपने आप ते निगाह रखते ने, ते सानू अपने आप ते निगाह रखने वास्ते एक बड़ा प्यारा जिहा ढंग दसदे ने। वो कंजरे किरत घर नहीं बनना, गुनाहगार नहीं बनना, ते निगाह मारीए ते कुछ अंदर पिया नजर आ जाएगा। कहने हो अपराधी गुनाहगार अपराधी, कहने जिसने अपराध कर लिया हो, दोष कर लिया हो, जिदे कोलो गुनाह हो गया हो, वो कहने एक मुलजम हुंदा है ते एक मुजरम हुंदा है। मुलजम हुंदा है जिते इल्जाम दोष धरिया गया हो कि इसने हो सकता है गुनाह किया, लेकिन जिसले साबित हो जाए इन्होंने गुनाह किया है, फिर कहने मुलजम नहीं मुजरम है, ये कोलो जुर्म होया है, पक्की गल। मुलजम तो मुजरम हो जाता है, ते जेड़ा बंदा मन ही लवे ना, कन्फेस कर लवे, वह कहता जी मैं मुजरम हाँ, वह यह नहीं कहता मैं मुलजम हाँ। मुलजम तो उहदे ते इल्जाम लाया जाए, मुजरम हुंदा जिहड़ा मन लवे या जिहदा साबित हो जाए। भाई साहब कहते ने मुजरम बन के गुरु के चरणा विच गटहरे च खड़े हो जा, मन लई हो अपराधी गुनाहगार हो, बेमुख मंदा चोर यार जुआर हो। कई बार ऐसा भी होया होगा, गुनाह मैं कीते नहीं, या मैं तो होए नहीं, या मौकिया नहीं मिले। कई तरह के गुनाहगार ने, एक वो होंदे ने जेड़े कर लेंदे ने फड़े नहीं जांदे, एक वो होंदे ने जेड़े करदे ने फड़े जांदे ने सजा मिल जांदी, एक वो भी होंदे ने माफ करना जेड़े करना चाहुंदे ने दा नहीं लगा। अंदर गुनाह पल रहा है, अंदर गुनाह की बिरति चल रही, घट गुनाहगार भी कोई नहीं, दा नहीं लगा लेकिन करना चाहुंदा है, तिने ही गुनाहगार। भाई साहब कहते हो अपराधी गुनाहगार हो, बेमुख मंदा चोर यार जुआर हो। जुआ एक खेडदा है पिया, फड़िया गया, एक खेडदा है पिया नहीं फड़िया गया, एक कोई जिहड़ा खेडण नूं जी करदा है डरदा नहीं पिया खेडदा, उत्थे दा उत्थे ही खड़ा, कोई वखरा नहीं खड़ा उहनां तों। एक शराब पी रहा है डिग रहा है, एक शराब पी के मूंह च खुशबू घोल लैंदा है पता नहीं लगन देंदा, आके छेती नाल सौ जांदा है नहीं पता लगा। एक वो है जिदा शराब पीन नू जी करदा है ते डाक्टर ने रोक रखे है, या करदे आ तो डरदा नहीं पींदा, इक्को ही थां ते खड़े, तिन्ने ही गुनाहगार। भाई साहब कहंदे ने जे अंदर चोरी है कर लईए, फड़े गए नहीं कीती, करन नू जी करदा है तां भी चोर है, ते कदे कदे अपने आप ते निगाह एवें ही मारनी चाहीदी है, करन नू जी करदा है, गुनाह करन दी बिरति अंदर खड़ी है कि गुनाह करके फड़े नहीं गए, कोई कसर होगी, गुनाहगार साबित नहीं होए, या गुनाहगार साबित हो गए फिर भी ठीक हां। चोर यार जुआर हो, पर घर जो हंदा लोगों के घर वाल मेरी निगाह, निंदक दुष्ट हराम खोर ठग देश ठगंदा। ते भाई साहब नू ए सारे औगण जेड़े ने चंगे नहीं लगते, भाई साहब कहते ने औगण कढ़न की लोड़ है। गुरु के प्यार वालों के नाल रल के सिमरन करके
ਬਖਸ਼ਾਂ ਤੇ ਸਤਿਗੁਰੂ ਅੱਗੇ ਹੱਥ ਜੋੜ ਦਈਏ ਕਿ ਪਾਤਸ਼ਾਹ ਮੈਨੂੰ ਬਖਸ਼ ਲਓ ਤੇ ਅੱਗੇ ਤੋਰਾ ਪਾ। ਤੇ ਜਿਵੇਂ ਜਿਵੇਂ ਆਪਣੇ ਆਪ ਤੇ ਨਿਗਾਹ ਮਾਰੀਏ ਨਾ, ਜਿੰਨਾ ਚਿਰ ਤਾਂ ਲੋਕਾਂ ਵੱਲ ਵੇਖਦੇ ਰਹੀਏ ਆਪਣੇ ਔਗਣ ਢੱਕੇ ਰਹਿਣਗੇ, ਲੋਕਾਂ ਤੋਂ ਵੀ ਢੱਕੇ ਰਹਿਣ ਹੋ ਸਕਦਾ ਹੈ ਤੇ ਆਪਣੇ ਆਪ ਤੋਂ ਵੀ ਸੁਪੇ ਰਹਿਣ। ਪਰ ਸਿਆਣਾ ਬੰਦਾ ਇਹ ਗਲਤੀ ਨਹੀਂ ਕਰਦਾ, ਉਹ ਕਹਿੰਦਾ ਲੋਕਾਂ ਦੇ ਔਗਣ ਵੇਖਣ ਦਾ ਫਾਇਦਾ ਕੀ ਹੋਵੇਗਾ, ਲਾਭ ਕੀ ਹੋਵੇਗਾ। ਹਾਂ, ਸੱਜਣ ਮਿੱਤਰ ਹੋਵੇ, ਪਿਆਰ ਵਾਲਾ ਹੋਵੇ ਤਾਂ ਉਹਨੂੰ ਕਹੀਏ ਗੁਰਮੁਖਾ ਸੱਜਣਾ ਦੇਖ ਆਪਾਂ ਸਤਸੰਗੀ ਹਾਂ, ਗੁਰੂ ਕੇ ਸਿੱਖ ਹਾਂ, ਗੁਰੂ ਕੇ ਬਾਣੇ ਵਿੱਚ ਹਾਂ। ਇਹ ਕੰਮ ਆਪਣੇ ਬਾਣੇ ਨੂੰ ਸੋਭਾ ਨਹੀਂ ਦਿੰਦੇ। ਪਿਆਰ ਨਾਲ ਬੇਨਤੀ ਕਰਕੇ ਕਹਿ ਦਈਏ ਫਿਰ ਤਾਂ ਹੈ ਕੋਈ ਗੱਲ ਨਹੀਂ, ਫਿਰ ਤਾਂ ਪਰਉਪਕਾਰ ਵਾਲੀ ਗੱਲ ਹੈ, ਨਾਲੇ ਅਗਲਾ ਮੰਨ ਲਵੇ, ਨਾ ਮੰਨੇਗਾ ਕ੍ਰੋਧ ਵਿੱਚ ਆ ਜਾਏਗਾ, ਪਰ ਝਟਕਾ ਤਾਂ ਲੱਗੇਗਾ, ਹੋ ਸਕਦਾ ਸੁਧਰ ਜਾਵੇ ਕੱਲ ਨੂੰ। ਪਰ ਮੈਂ ਕਿਸੇ ਦੀ ਪਿੱਠ ਤੇ ਬਹਿ ਕੇ ਉਹਦੀ ਨਿੰਦਿਆ ਕਰੀ ਜਾਵਾਂ, ਫਲਾਣਾ ਜੀ ਬੜਾ ਹਰਾਮੀ ਹੈ, ਫਲਾਣਾ ਬੜਾ ਕਾਮੀ ਹੈ, ਫਲਾਣਾ ਬੜਾ ਕਿਰਤ ਘਣ ਹੈ, ਕੋਈ ਲਾਭ ਨਹੀਂ ਹੋਣ ਲੱਗਾ, ਉਹਦਾ ਕੁਝ ਸਵਰਨਾ ਨਹੀਂ ਤੇ ਮੇਰਾ ਰਹਿਣਾ ਕੁਛ ਨਹੀਂ। ਮੇਰੀ ਬਿਰਤੀ ਤੇ ਜਿਵੇਂ ਜਿਵੇਂ ਕਿਸੇ ਦੇ ਔਗਣ ਚਤਾਰੀਏ ਨਾ, ਆਪਣੀ ਬਿਰਤੀ ਵਿੱਚ ਉਹਨਾਂ ਔਗਣ ਦਾ ਮਹਾਰਾਜ ਤਾਂ ਕਹਿੰਦੇ ਨੇ ਸਾਂਝ ਕਰੀ ਜਾਏ ਗੁਣਾ ਕੇਰੀ ਛੋੜ ਔਗਣ ਚ, ਔਗਣ ਵੇਖੋ ਹੀ ਨਾ, ਗੁਣਾ ਦੀ ਸਾਂਝ ਕਰੋ ਸਾਰੇ ਲੋਕਾਂ ਨਾਲ, ਭਲੇ ਲੋਕਾਂ ਨਾਲ, ਗੁਣਾ ਦੀ। ਹਰ ਬੰਦੇ ਵਿੱਚ ਗੁਣ ਵੀ ਹੈ ਤੇ ਔਗਣ ਵੀ ਹੈ, ਤੇ ਜਦੋਂ ਔਗਣ ਵੇਖਾਂਗੇ ਨਾ ਤੇ ਆਪਣੇ ਵੇਖੀਏ, ਗੁਣ ਵੇਖੀਏ ਤੇ ਦੂਜਿਆਂ ਦੇ ਵੇਖੀਏ, ਬੰਦਾ ਕੁਝ ਦਾ ਕੁਝ ਬਣਦਾ ਚਲਾ ਜਾਏਗਾ, ਹੋਰ ਦਾ ਹੋਰ ਹੁੰਦਾ ਚਲਾ ਜਾਏਗਾ। ਤੇ ਭਾਈ ਸਾਹਿਬ ਕਹਿੰਦੇ ਨੇ ਗਲਤੀ ਮੈਥੋਂ ਇਹ ਹੋਈ ਏ, ਬੇਮੁਖ ਹੋਵਣ ਬੇਮੁਖਾਂ, ਬੇਮੁਖਾਂ ਤੋਂ ਜਿਹੜੇ ਬੇਮੁਖ ਨੇ, ਮਾੜੇ ਤੋਂ ਮਾੜੇ ਨੇ, ਮੈਂ ਜੇ ਬੇਮੁਖ ਨਾ ਡਿੱਠੇ ਮੇਰੇ ਨਾਲ ਤਾਂ ਕੋਈ ਨਹੀਂ ਵੱਡਾ, ਕਿਉਂਕਿ ਮੈਨੂੰ ਆਪਣਾ ਪਤਾ, ਲੋਕਾਂ ਦਾ ਮੈਨੂੰ ਪੂਰਾ ਨਹੀਂ ਪਤਾ, ਹਰ ਇੱਕ ਨੇ ਆਪਣੇ ਆਪ ਤੇ ਪਰਦਾ ਪਾਇਆ। ਮੈਂ ਲੋਕਾਂ ਵੱਲ ਜਿੰਨਾ ਕੁ ਵੇਖਿਆ, ਯਾ ਤਾਂ ਅਤਕਥਨੀ ਤੋਂ ਕੰਮ ਲੈ ਕੇ ਉਹਨਾਂ ਦੇ ਬਾਰੇ ਕਹਿ ਰਿਹਾ, ਯਾ ਐਵੇਂ ਗਲਤ ਗੱਲ ਕਹਿ ਰਿਹਾ ਹੋਵਾਂਗਾ, ਯਾ ਜਿਤਨਾ ਕੁ ਵੇਖਿਆ ਹੈ ਉਹ ਥੋੜਾ ਅੰਸ਼ ਮਾਤਰ ਵੇਖਿਆ ਤੇ ਮੈਂ ਕਹਿ ਦਿੱਤਾ, ਸਾਰਾ ਤਾਂ ਕਿਸੇ ਦਾ ਅੰਦਰ ਮੈਂ ਵੇਖ ਨਹੀਂ ਸਕਦਾ, ਮੈਨੂੰ ਤਾਂ ਆਪਣੇ ਅੰਦਰ ਦਾ ਪਤਾ ਨਹੀਂ ਮੈਂ ਕਿਸੇ ਦੇ ਅੰਦਰ ਕਿਲੇ ਛਾਤੀ ਮਾਰ ਸਕਦਾ। ਤੇ ਜੇ ਮੈਂ ਆਪਣੇ ਆਪ ਨੂੰ ਵੇਖਾਂ ਤੇ ਲੋਕਾਂ ਨੂੰ ਤਾਂ ਵੇਖਿਆ, ਥੋੜਾ ਬਹੁਤਾ ਬੇਮੁਖ ਵੇਖਿਆ ਹੈ, ਆਪਣੇ ਆਪ ਬਾਰੇ ਵੇਖਿਆ ਤੇ ਮੈਨੂੰ ਤਾਂ ਆਪਣਾ ਪੂਰਾ ਪਤਾ ਹੈ। ਤੇ ਜਿਸ ਵੇਲੇ ਮੈਂ ਆਪਣੇ ਆਪ ਬਾਰੇ ਵੇਖਿਆ, ਮੈਂ ਵੇਖਿਆ ਮੇਰੇ ਵਰਗਾ ਬੇਮੁਖ ਹੋਈ, ਮੈਂ ਜੇ ਇਹ ਬੇਮੁਖ ਨਾ ਡਿੱਠੇ। ਕਹਿੰਦੇ ਨੇ ਬੱਜਰ ਪਾਪਾ ਬੱਜਰ ਪਾਪ, ਮੈਂ ਜਿਹੇ ਕਰ ਵੈਰੀ ਇੱਥੇ, ਮੇਰੇ ਵਰਗਾ ਮੂਰਖ ਹੋਵੇਗਾ, ਮਹਾਂ ਪਾਪਾਂ ਤੋਂ ਮਹਾਂ ਪਾਪ ਜਿਹੜੇ ਨੇ, ਮੈਂ ਉਹਨਾਂ ਪਾਪੀਆਂ ਨਾਲ ਤੇ ਪਾਪਾਂ ਨਾਲ ਮਿੱਤਰਤਾ ਪਾ ਲਈ, ਪਾਪ ਦੇ ਕਾਰਨਾਂ ਨਾਲ ਮੈਂ ਪਿਆਰ ਪਾ ਲਈ, ਕਰ ਕਰ ਸਿੱਠਾਂ ਬੇਮੁਖਾਂ। ਕਹਿੰਦੇ ਬੇਮੁਖਾਂ ਦੇ ਲੇਖੇ ਤਾਂ ਮੈਂ ਕੀਤੇ ਨੇ, ਉਹਨਾਂ ਦੀ ਨਿੰਦਾ ਤਾਂ ਕੀਤੀ ਹੈ ਮੈਂ, ਆਪੋ ਬੁਰੇ ਜਾਣ ਕੇ ਸਿੱਠੇ, ਲੋਕਾਂ ਨੂੰ ਮੈਂ ਆਪਣੇ ਆਪ ਤੋਂ ਬੁਰਾ ਜਾਣੇ, ਆਪਣੇ ਆਪ ਨੂੰ ਚੰਗਾ ਕਰਕੇ ਕੱਜਦਾ ਰਿਹਾ, ਗਲਤੀ ਹੋ ਗਈ। ਚਾਹੀਦਾ ਇਹ ਸੀ ਕਿ ਆਪਣੀਆਂ ਬੁਰਾਈਆਂ ਵੇਖਾਂ, ਲੋਕਾਂ ਦੇ ਗੁਣ ਵੇਖਾਂ, ਲੋਕਾਂ ਦੇ ਮੈਂ ਸੋਭਾ ਕਰਾਂ ਤੇ ਆਪਣੇ ਬਾਰੇ ਦੱਸਾਂ ਕਿ ਮੈਂ ਠੀਕ ਨਹੀਂ ਹਾਂ, ਲੋਕਾਂ ਦੀ ਨਿੰਦਾ ਕਰਦਾ ਰਿਹਾ, ਆਪਣੇ ਆਪ ਨਾਲੋਂ ਬੁਰੇ ਦੱਸਦਾ ਰਿਹਾ। ਕਹਿੰਦੇ ਨੇ ਲਿਖ ਨਾ ਸਕਣ ਚਿਤ੍ਰਗੁਪਤ ਸੱਤ ਸਮੁੰਦਰ ਸਮਾਨ, ਕਹਿੰਦੇ ਨੇ ਸੱਤੇ ਸਮੁੰਦਰ ਵੀ ਲੱਗ ਜਾਣ ਇਸ ਚਿੱਠੇ ਨੂੰ ਲਿਖਣ ਵਾਸਤੇ ਤੇ ਮੇਰੇ ਔਗਣ ਲਿਖਣ ਤੋਂ ਘੱਟ ਨੇ, ਚਿਤ੍ਰਗੁਪਤ ਵੀ ਲਿਖਣ ਲੱਗੇ ਰਹਿਣ ਤੇ ਮੇਰੇ ਔਗਣ ਸਾਰੇ ਲਿਖ ਨਹੀਂ ਸਕਦੇ। ਮੇਰੇ ਔਗਣਾਂ ਦਾ ਚਿੱਠਾ ਤਿਆਰ ਕਰਨਾ ਬੜਾ ਔਖਾ ਹੈ, ਬਹੁਤ ਔਗਣ ਨੇ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਇੱਥੇ ਭਾਈ ਸਾਹਿਬ ਕਹਿੰਦੇ ਨੇ ਚਿੱਠੀ ਨੂੰ ਤੁਮਾਰ ਲਿਖ, ਲੱਖ ਲੱਖ ਇੱਕ ਨੂੰ ਇੱਕ ਦੁਧਿੱਠੇ, ਇੱਕ ਇੱਕ ਪਾਸਾ ਕਾਗਜ਼ ਦਾ ਧਰਤੀ ਲੈ ਕੇ ਸਾਰੇ ਪਾਸੇ ਲਿਖਦੇ ਚਲੇ ਜਾਣ। ਮੇਰੇ ਗੁਨਾਹਾਂ ਦੀ ਕਹਾਣੀ ਬਹੁਤ ਲੰਮੀ ਏ, ਪੂਰੀ ਹੋਣ ਵਾਲੀ ਨਹੀਂ, ਕਰ ਕਰ ਸਾਂਗ ਹੋ ਰਹੇ ਹਾਂ। ਕਹਿੰਦਾ ਮੈਂ ਲੋਕਾਂ ਦੇ ਸਾਂਗ ਕੀਤੇ ਨੇ, ਲੋਕਾਂ ਦੀਆਂ ਨਕਲਾਂ ਲਾਈਆਂ ਨੇ, ਹੋਰਨਾਂ ਦੇ ਬਾਰੇ ਮੈਂ ਸੋਚਿਆ ਤੇ ਹੋਰਨਾਂ ਦੀਆਂ ਨਕਲਾਂ ਵੀ ਲਾਈਆਂ ਨੇ, ਹੋਰਨਾਂ ਦੇ ਮਜ਼ਾਕ ਵੀ ਉਡਾਏ ਨੇ। ਹੋਏ ਮਸਕਰਾ ਸਭਾ ਸਭ ਠਿੱਠੇ, ਉਲਟੀ ਗੱਲ ਇਹ ਬੜੀ, ਜਿਹੜਾ ਬੰਦਾ ਨਕਲ ਹੀ ਕਰਦਾ ਹੋਵੇ, ਜਿਹੜਾ ਦੂਜਿਆਂ ਦੇ ਸਾਂਗ ਲਾਉਂਦਾ ਹੋਵੇ, ਉਹ ਆਪ ਹਾਸੋ ਹੀ ਨਹੀਂ ਹਾਲਤ ਨੂੰ ਪਹੁੰਚ ਜਾ। ਕਹਿੰਦਾ ਲੋਕਾਂ ਦੀਆਂ ਗੱਲਾਂ ਕਰਦੇ ਆ, ਲੋਕਾਂ ਦੇ ਸਾਂਗ ਲਾਉਂਦੇ ਆ, ਲੋਕਾਂ ਦਾ ਮਜ਼ਾਕ ਉਡਾਉਂਦੇ ਆ, ਮੈਂ ਆਪ ਸਭਾ ਵਿੱਚ ਮਜ਼ਾਕ ਦਾ ਕਾਰਨ ਬਣ ਗਈ। ਮੈਥੋਂ ਬੁਰਾ ਨਾ ਕੋਈ ਸਿਰਿੱਠੇ, ਪਰ ਕਹਿੰਦੇ ਜਿਸ ਮੈਂ ਨਿਗਾਹ ਮਾਰੀ ਆਪਣੇ ਆਪ ਤੇ ਮੈਨੂੰ ਪਤਾ ਲੱਗਾ ਇਹ ਸ੍ਰਿਸ਼ਟੀ ਵਿੱਚ ਮੇਰੇ ਨਾਲੋਂ ਬੁਰਾ ਹੋਰ ਕੋਈ। ਤੇ ਭਾਈ ਸਾਹਿਬ ਕਹਿੰਦੇ ਨੇ ਮੈਂ ਜਿਹਾ ਨਾ ਅਕਿਰਤ ਕਹਿਣ, ਇਸ ਨੂੰ ਤਾਂ ਭਾਈ ਸਾਹਿਬ ਨੇ ਬਹੁਤ ਹੀ ਵੱਡਾ ਪਾਪ ਸਮਝਿਆ। ਤੇ ਕਦੇ ਕਦੇ ਧਿਆਨ ਪੈਂਦਾ ਹੈ ਕਿੱਥੇ ਵਾਹਿਗੁਰੂ ਅਕਾਲ ਪੁਰਖ ਨੇ ਜ਼ਿੰਦਗੀ ਦਿੱਤੀ, ਸਵਾਸ ਦਿੱਤੇ ਨੇ, ਸੰਸਾਰ ਦੇ ਸੁੱਖ ਦਿੱਤੇ ਨੇ, ਤੇ ਮੈਂ ਉਹਦਾ ਹੀ ਸ਼ੁਕਰਾਨਾ ਨਾ ਕਰਾਂ, ਮੈਥੋਂ ਵੱਡਾ ਕਿਹੜਾ ਕਿਰਤ ਕਰਨ ਹੋਵੇ। ਤੇ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਕਿਰਤ ਕਰਨੇ ਨਾ ਕੀਤਾ ਨਹੀਂ ਜਾਣਦੇ, ਮਾਪਿਆਂ ਦਾ ਕੀਤਾ ਨਹੀਂ ਜਾਣਦੇ, ਉਸਤਾਦ ਦਾ ਕੀਤਾ ਨਹੀਂ ਜਾਣਦੇ, ਗੁਰੂ ਦਾ ਕੀਤਾ ਨਹੀਂ ਜਾਣਦੇ, ਮਿੱਤਰਾਂ ਦਾ ਕੀਤਾ ਨਹੀਂ ਜਾਣਦੇ,
ਉਹਨਾਂ ਲੋਕਾਂ ਤੋਂ। ਕਹਿੰਦੇ ਨੇ ਧਰਤੀ ਉੱਤੇ ਬੜਾ ਭਾਰ ਹੈ, ਕਿਤੇ ਪਰਬਤ ਨੇ ਕਿਤੇ ਰੁੱਖ ਨੇ, ਭਾਈ ਸਾਹਿਬ ਕਹਿੰਦੇ ਨੇ ਨਹੀਂ, ਇਹ ਸਾਰੇ ਭਾਰ ਇੱਕ ਪਾਸੇ ਭਾਰੇ ਭੋਈ ਅਕਿਰਤ ਕਣ ਮੰਦੀ ਹੂੰ ਮੰਦੇ। ਕਹਿੰਦੇ ਨੇ ਧਰਤੀ ਤੇ ਸਭ ਤੋਂ ਬਹੁਤਾ ਭਾਰ, ਧਰਤੀ ਅਗਰ ਭਾਰ ਮੰਨਦੀ ਹੈ ਕਿਰਤ ਕਣਾਂ ਦਾ ਮੰਨਦੀ। ਕਿਰਤ ਕਣ ਬਹੁਤ ਬੋਝਲ ਹੈ, ਇਹਦਾ ਬੋਝ ਧਰਤੀ ਉੱਤੇ ਬਹੁਤ ਭਾਰ। ਉਹ ਇੱਕ ਨਕਸ਼ਾ ਤਾਂ ਬੜਾ ਹੀ ਪਿਆਰਾ ਖਿੱਚੇ ਭਾਈ ਸਾਹਿਬ। ਕਹਿੰਦੇ ਨੇ ਮਦ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ। ਮਾੜੀ ਤੋਂ ਮਾੜੀ ਗੱਲ ਕੀਤੀ ਜਿਹੜੀ ਹੋ ਸਕਦੀ ਹੈ ਬੰਦੇ ਕੋਲ। ਭਾਈ ਸਾਹਿਬ ਕਹਿੰਦੇ ਨੇ ਸ਼ਰਾਬ ਵਿੱਚ ਕੁੱਤੇ ਦਾ ਮਾਸ ਪਾ ਕੇ ਰਿੰਨ ਦਿੱਤਾ। ਮਦ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪੜੀ ਕਰਮੰਦੀ ਵਾਸ। ਤੇ ਫਿਰ ਕਹਿੰਦੇ ਨੇ ਰੱਤੂ ਭੜਿਆ ਕੱਪੜਾ ਕਰ ਕੱਜਣ ਵਾਸ, ਕਰ ਕੱਜਣ ਤਾਸ ਤੇ ਟੱਕ ਲੈ ਚੱਲੀ ਚੂੜੀ ਨੀਵੇਂ ਤੋਂ ਨੀਵੀਂ ਜਾਤ। ਰੱਤ ਨਾਲ ਲਿਪੜਿਆ ਹੋਇਆ ਕੱਪੜਾ ਮੰਦੀ ਵਾਸ਼ਨਾ ਵਾਲੀ ਚੂੜੀ, ਇੱਕ ਤਾਂ ਨੀਵੀਂ ਜਾਤ, ਇੱਕ ਕਹਿੰਦੇ ਨੇ ਵਾਸ਼ਨਾ ਉਹਦੀ ਮੰਦੀ, ਉਹਦਾ ਆਚਰਣ ਨਹੀਂ ਠੀਕ, ਉਹਦੀ ਭਾਵਨਾ ਨਹੀਂ ਠੀਕ। ਤੇ ਕੁੱਤੇ ਦਾ ਮਾਸ, ਉਹ ਵੀ ਸ਼ਰਾਬ ਚ ਰਿੰਨਿਆ ਹੋਇਆ ਤੇ ਬੰਦੇ ਦੀ ਖੋਪੜੀ ਚ ਪਾਇਆ ਹੋਇਆ। ਤੇ ਉਹਨੂੰ ਪੁੱਛਿਆ ਵੀ ਇਹ ਕਿਉਂ ਕੱਜੀ ਕਿਉਂ ਜਾਨੀ, ਟਾਕੇ ਕਿਉਂ ਲੈ ਜਾ ਰਹੀ। ਤੋ ਕਹਿੰਦੀ ਹੈ ਨਜ਼ਰੀ ਪਵੇ ਅਕਿਰਤ ਕਣ ਮਤ ਹੋਏ ਵਿਨਾਸ਼, ਮੈਂ ਡਰਨੀ ਆ ਕਿਸੇ ਕਿਰਤ ਕਣ ਦੀ ਨਿਗਾਹ ਪੈ ਗਈ ਤੇ ਖਰਾਬ ਹੋ ਜਾਏਗਾ। ਅੱਗੇ ਕਿਹੜਾ ਚੰਗਾ ਹੈ, ਪਰ ਨਹੀਂ ਉਹ ਕਹਿੰਦੀ ਇਹ ਹੋ ਸਕਦਾ ਕੋਈ ਥੋੜੀ ਬਹੁਤੀ ਉਹਦੇ ਚੰਗਿਆਈ ਹੋਵੇ, ਜੇ ਕਿਰਤ ਕਣ ਦੀ ਨਿਗਾਹ ਪੈ ਗਿਆ ਤੇ ਇੱਥੋਂ ਵੀ ਖਰਾਬ ਹੋ ਜਾਏ। ਭਾਈ ਸਾਹਿਬ ਕਿਰਤ ਕਣ ਨੂੰ ਬਹੁਤ ਮਾੜਾ ਸਮਝਦੇ ਨੇ ਤੇ ਕਈ ਵਾਰੀ ਆਪਣੇ ਆਪ ਤੇ ਨਿਗਾਹ ਮਾਰੀ ਦੀ ਆਖੀ ਦਾ ਕਿਤੇ ਕਿਤੇ ਕਿਰਤ ਕਣ ਤਾਂ ਸਰੀਰ ਚ ਜੀਵਨ ਚ ਚੱਲਦਾ ਨਹੀਂ ਰਹੀ। ਐਸਾ ਤਾਂ ਨਹੀਂ ਕਿ ਕਿਤੇ ਮਾਤਾ ਪਿਤਾ ਪ੍ਰਤੀ, ਗੁਰੂ ਪ੍ਰਤੀ, ਪੰਥ ਪ੍ਰਤੀ, ਔਰ ਇੱਥੋਂ ਤੱਕ ਕਿ ਕਈ ਵਾਰੀ ਤਾਂ ਐਸਾ ਵੀ ਜਿਸ ਸਰੀਰ ਚ ਮੈਂ ਵਸ ਰਿਹਾ ਕੁਝ ਵਰਿਆਂ ਵਾਸਤੇ, ਮੈਂ ਆਪਣੇ ਸਰੀਰ ਦੇ ਪ੍ਰਤੀ ਵੀ ਇਮਾਨਦਾਰ ਹਾਂ, ਇਹਦੇ ਨਾਲ ਤਾਂ ਕਿਰਤ ਘੰਟਾ ਨਹੀਂ ਕਰ ਰਿਹਾ, ਇਹਦੇ ਨਾਲ ਤਾਂ ਜ਼ੁਲਮ ਨਹੀਂ ਕਰ ਰਿਹਾ, ਮੈਂ ਇਹਦੇ ਨਾਲ ਵੀ ਹੋ ਰਿਹਾ। ਆ ਹੁਣੇ ਪੜ੍ਹਿਆ ਸੀ ਨਾ ਕਿ ਇਸ ਪਿੰਡ ਦੇ ਨਾਲ, ਇਸ ਸਰੀਰ ਦੇ ਨਾਲ ਪਿਆਰ ਕੋਈ ਨਹੀਂ, ਜੋ ਨਹੀਂ ਖਾਣਾ ਉਹ ਖਾਣਾ, ਜੋ ਨਹੀਂ ਪੀਣਾ ਉਹ ਪੀਣਾ, ਜੋ ਇਸ ਸਰੀਰ ਤੇ ਨਹੀਂ ਵਰਤਾਉਣਾ ਚਾਹੀਦਾ ਉਹ ਵਰਤਾਈ ਜਾ ਰਿਹਾ, ਹੋਰ ਕੀ ਕਰਨਾ ਮੈਂ, ਇਸ ਸਰੀਰ ਨਾਲ ਜਿਹਦੇ ਚ ਮੈਂ ਰਹਿਣਾ ਹੈ ਇਹਦੇ ਨਾਲ ਵੀ ਇਮਾਨਦਾਰ ਨਹੀਂ ਹਾਂ ਮੈਂ, ਹੋਰ ਮੇਰੀ ਇਹ ਤੋਂ ਵੱਡੀ ਕਿਰਤ ਘਣਤਾ ਕੀ ਹੋਵੇ। ਮੈਂ ਜੇ ਹਾਂ ਨਾ ਕਿਰਤ ਕਰ ਹੈ ਵੀ ਨਾ ਹੋਆ ਹੋਮਨ ਹਾਰਾ, ਮੈਂ ਜੇ ਹਾਂ ਨਾ ਹਰਾਮ ਖੋਰ, ਜੋ ਜਿਹਦਾ ਖਾਂਦਾ ਹੈ ਉਹਦਾ ਹੀ ਬੁਰਾ ਤੱਕਦਾ, ਹੋਰ ਨਾ ਕੋਈ ਅਵਗੁਣ ਹਾਰਾ, ਇਹ ਤੋਂ ਵੱਡਾ ਅਵਗੁਣ ਕੀ ਹੋਵੇਗਾ। ਭਾਈ ਸਾਹਿਬ ਕਹਿੰਦੇ ਨੇ ਮੈਂ ਜੇ ਹਾਂ ਨਿੰਦਕ ਨਾ ਕੋਈ, ਗੁਰ ਨਿੰਦਾ ਸਿਰ ਬੱਜਰ ਭਾਰਾ, ਇੱਕ ਤਾਂ ਉਹਦੇ ਲੋਕਾਂ ਦੀ ਨਿੰਦਿਆ ਕਰਨੀ ਤੇ ਮੈਥੋਂ ਤਾਂ ਗੁਨਾਹਗਾਰੀ ਇਹ ਹੈ ਕਿ ਮੈਂ ਗੁਰੂ ਦੀ ਨਿੰਦਿਆ ਕਰਨੋਂ ਵੀ ਪਾਸ ਨਹੀਂ, ਗੁਰੂ ਕੇ ਵੀ ਔਗਣ ਕੱਢਣ ਬਹਿ ਜਾਣਾ, ਕਮਾਲ ਦੀ ਗੱਲ ਹੈ। ਆਪਣਾ ਦੇਹ ਚੁਰੂ ਪਰ ਪਾਣੀ, ਦੇਹ ਨਿੰਦੇ ਜੇ ਗੰਗਾ ਆਣੀ, ਜਿਨ੍ਹਾਂ ਨੇ ਗੰਗਾ ਪਹਾੜਾਂ ਚੋਂ ਖਿੱਚ ਕੇ ਧਰਤੀ ਤੇ ਲੈ ਆਂਦੀ ਉਹਦੀ ਨਿੰਦਿਆ ਕਰਨ ਬਹਿ ਜਾਂਦਾ ਤੇ ਆਪਣੇ ਕੋਲੋਂ ਚੁਲੀ ਪਾਣੀ ਦੀ ਨੀ ਦੇਹ। ਐਸਾ ਹੀ ਮਨੁੱਖ ਦੀ ਦਸ਼ਾ ਹੁੰਦੀ ਚਲੀ ਜਾ ਰਹੀ ਹੈ ਕਿ ਔਰਨਾਂ ਦੀ ਹੋਰਨਾਂ ਦੀ ਨਿੰਦਿਆ ਕਰਦਿਆਂ ਕਰਦਿਆਂ ਇਹ ਗੁਰੂ ਕੀ ਵੀ ਨਿੰਦਿਆ ਕਰਨ ਲੱਗ ਪਈ, ਗੁਰੂ ਵਿੱਚ ਵੀ ਔਗਣ ਕੱਢਣ ਲੱਗ ਪੈਂਦਾ। ਔਰ ਕਮਾਲ ਦੀ ਗੱਲ ਹੈ ਕੋਈ ਦੂਜੇ ਮਤ ਵਾਲੇ ਜਿਨ੍ਹਾਂ ਦਾ ਸਿੱਖੀ ਚ ਕੋਈ ਵਿਸ਼ਵਾਸ ਨਹੀਂ ਉਹ ਗੁਰੂ ਬਾਰੇ ਕੋਈ ਗੱਲ ਕਰਨ, ਸੁਣ ਕੇ ਸਾਥੋਂ ਬਰਦਾਸ਼ਤ ਨਾ ਹੋਵੇ, ਕਿਉਂਕਿ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਵਾਸਤੇ ਹੁਕਮ ਕਰਾਇਆ ਗੁਰ ਕੀ ਨਿੰਦਾ ਸੁਣੇ ਨਾ ਕਾਣ। ਇੱਥੇ ਜੇ ਗੁਰੂ ਕਾ ਸਿੱਖ ਆਪ ਹੀ ਗੁਰਸਿੱਖੀ ਦਾ ਬਾਣਾ ਪਾ ਕੇ ਤੇ ਗੁਰੂ ਦੇ ਔਗਣ ਕੱਢਣੇ ਸ਼ੁਰੂ ਕਰ ਦੇਵੇ, ਉਸ ਬੰਦੇ ਕੋਲੋਂ ਆਪ ਕੋਲੋਂ ਕਿਸੇ ਗੁਣ ਦੀ ਆਸਾ ਨਹੀਂ ਕੀਤੀ ਜਾ ਸਕਦੀ। ਭਾਈ ਸਾਹਿਬ ਕਹਿੰਦੇ ਨੇ ਹੋਰ ਤਾਂ ਹੋਰ ਦੁਨੀਆਂ ਨੂੰ ਤਾਂ ਕੀ ਮਾਫ ਕਰਨਾ, ਮੈਂ ਗੁਰੂ ਦੀ ਨਿੰਦਿਆ ਤੋਂ ਆਵਾਜ਼ ਨਹੀਂ ਆਉਂਦਾ। ਸਤਿਗੁਰ ਤੇ ਮੈਂ ਜਿਹਾ ਬੇਮੁੱਖ ਨਾ ਕੋਈ, ਸਤਿਗੁਰ ਤੇ ਬੇਮੁੱਖ ਹਥਿਆਰਾ, ਮੇਰੇ ਨਾਲ ਵੱਡਾ ਬੇਮੁੱਖ ਹੋਰ ਕੌਣ ਹੋਵੇਗਾ, ਮੇਰੇ ਨਾਲ ਵੱਡਾ ਹਥਿਆਰਾ ਕੌਣ ਹੋਵੇਗਾ, ਮੈਂ ਗੁਰੂ ਤੋਂ ਬੇਮੁੱਖ।

ਜਾਂਦਾ ਹੈ। ਐਸਾ ਹੀ ਕਿਤੇ ਮੇਰਾ ਪਖੰਡ ਲੋਕਾਂ ਨੂੰ ਧੋਖਾ ਦੇਣ ਵਾਸਤੇ ਤਾਂ ਨਹੀਂ। ਇਹ ਵੀ ਆਪਣੇ ਆਪ ਤੇ ਨਿਗਾਹ ਰੱਖੀ ਜਾਏ, ਕੁਝ ਸੁਧਾਰ ਹੋਣ ਦੀ ਆਸ ਹੋ ਸਕਦੀ ਏ। ਭਾਈ ਸਾਹਿਬ ਕਹਿੰਦੇ ਨੇ, ਵਜਰ ਲੇਪ ਨਾ ਉਤਰੇ ਪਿੰਡ ਅਪਰਚੇ ਔਚਰ ਚਾਰਾ। ਇਹ ਤੋਂ ਵੱਡਾ ਪਾਪ ਮੇਰਾ ਕਿੱਥੇ ਮਾਫ ਹੋਵੇਗਾ ਕਿ ਮੈਂ ਆਪਣੇ ਸਰੀਰ ਨਾਲ ਆਪਣੇ ਜੀਵਨ ਨਾਲ ਹੀ ਪਿਆਰ ਨਹੀਂ ਕਰ ਸਕਦਾ ਪਿਆ, ਔਰ ਜੋ ਨਹੀਂ ਖਾਣਾ ਚਾਹੀਦਾ ਮੈਂ ਉਹ ਖਾ ਕੇ ਆਪਣੇ ਸਰੀਰ ਦਾ ਆਪਣੇ ਜੀਵਨ ਦਾ ਨਾਸ਼ ਕਰ ਰਿਹਾ। ਆਪਣੇ ਸਰੀਰ ਪ੍ਰਤੀ ਮੈਂ ਇਮਾਨਦਾਰ ਨਹੀਂ ਹਾਂ। ਭਾਈ ਸਾਹਿਬ ਕਹਿੰਦੇ ਨੇ, ਮੈਂ ਜਿਹਾ ਨਾ ਦੁਬਾਜਰਾ ਦੋਹਰੇ ਜੀਵਨ ਵਾਲਾ, ਜਿਹਦਾ ਅੰਦਰ ਬਾਹਰ ਇੱਕ ਨਹੀਂ ਹੈ, ਅੰਦਰੋਂ ਹੋਰ ਤੇ ਬਾਹਰੋਂ ਹੋਰ। ਤਜ ਗੁਰਮਤ ਦੁਰਮਤ ਹਿਤਕਾਰਾ, ਗੁਰਮਤ ਨਾਲ ਮਾੜੀ ਮਤ ਨਾਲ ਮੈਂ ਪਿਆਰ ਕਰ ਰਿਹਾ ਤੇ ਗੁਰੂ ਕੀ ਗੁਰਮਤ ਨੂੰ ਆਪਣੇ ਜੀਵਨ ਚ ਥਾਂ ਨਹੀਂ ਦੇ ਰਿਹਾ। ਕਹਾਉਣ ਨੂੰ ਮੈਂ ਸਿੱਖ ਹਾਂ, ਨਾ ਮਰੀਦ ਨਾ ਸ਼ਬਦ ਵਿਚਾਰਾ। ਕਹਾਉਣ ਨੂੰ ਸਿੱਖ ਹਾਂ ਲੇਕਿਨ ਗੁਰੂ ਕੇ ਸ਼ਬਦ ਦੀ ਵਿਚਾਰ ਨਹੀਂ, ਗੁਰੂ ਕੇ ਬਚਨਾਂ ਨਾਲ ਪਿਆਰ ਨਹੀਂ। ਕਿਹੋ ਜਿਹਾ ਸਿੱਖ ਹਾਂ? ਇਹੋ ਜਿਹਾ ਸਿੱਖ ਭਾਈ ਸਾਹਿਬ ਨਹੀਂ ਚਾਹੁੰਦੇ, ਇਹੋ ਜਿਹਾ ਸਿੱਖ ਹੋਣਾ ਭਾਈ ਸਾਹਿਬ ਪਸੰਦ ਨਹੀਂ ਕਰਦੇ ਤੇ ਕੋਈ ਵੀ ਪਸੰਦ ਨਹੀਂ ਕਰੇਗਾ। ਗੱਲ ਸਿਰਫ ਇੰਨੀ ਹੈ ਕਿ ਸਾਡੀ ਆਪਣੇ ਆਪ ਤੇ ਨਿਗਾਹ ਨਹੀਂ। ਜਿਸ ਦਿਨ ਆਪਣੇ ਆਪ ਨੂੰ ਧਿਆਨ ਨਾਲ ਵੇਖਾਂਗੇ ਨਾ, ਇਹਨਾਂ ਗੁਨਾਹਾਂ ਨੂੰ ਜੀਵਨ ਚੋਂ ਕੱਢਣਾ ਬੜਾ ਆਸਾਨ ਹੋ ਜਾਏਗਾ। ਲੋੜ ਹੈ ਭਾਈ ਸਾਹਿਬ ਦੇ ਇਹਨਾਂ ਸ਼ਬਦਾਂ ਦੁਆਰਾ ਆਪਣੇ ਆਪ ਤੇ ਨਿਗਾਹ

ਪ੍ਰਾਚੀਨ ਅਤੇ ਪ੍ਰਸਿੱਧ ਰਾਗ ਗੁਜਰੀ ਭਗਤੀ ਭਾਵ ਦੇ ਗਾਇਨ ਲਈ ਵਿਸ਼ੇਸ਼ ਅਨੁਕੂਲ ਮੰਨਿਆ ਜਾਂਦਾ ਹੈ। ਇਸ ਰਾਗ ਦੀ ਸੰਪੂਰਨ ਰਚਨਾ ਕਰੁਣਾ ਰਸ ਨਾਲ ਓਤ ਪੋਤ ਹੋਣ ਕਾਰਨ ਸੰਗੀਤਕਾਰ ਨੇ ਇਸ ਦੀ ਪ੍ਰਕਿਰਤੀ ਕਰੁਣ ਮੰਨੀ ਹੈ। ਹਰ ਸਰਧਾ ਹਰ ਪਿਆਸ ਇਸ ਦਾ ਤਰਲਾ ਹੈ। ਸ਼ੌ ਨੂੰ ਪਾਉਣਾ ਹੀ ਜੀਵਨ ਦਾ ਮਕਸਦ ਹੈ, ਇਹੀ ਦਰਸਾਇਆ ਹੈ। ਗੁਜਰੀ ਜਾਤ ਗਵਾਰ ਜਾ ਸਭ ਪਾਏ ਆਪਣਾ, ਗੁਰ ਕੈ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ। ਸਹੁ ਪਾਉਣ ਲਈ ਤਨ ਮਨ ਅਰਪਾਓ ਪੂਜ ਚੜਾਵੋ, ਸਭ ਕੁਝ ਹੀ ਅਰਪਣਾ ਪੈਂਦਾ ਹੈ। ਇਸ ਰਾਗ ਵਿੱਚ ਰਿਸ਼ਵ ਗੰਧਾਰ ਅਤੇ ਦੈਵਤ ਕੋਮਲ ਲੱਗਦੇ ਹਨ। ਮੱਧਮ ਤੀਬਰ ਹੈ ਔਰ ਪੰਚਮ ਵਰਜਿਤ ਹੈ। ਨਿਸ਼ਾਦ ਸ਼ੁੱਧ ਲੱਗਦਾ ਹੈ। ਇਸ ਦਾ ਬਾਦੀ ਸੁਰ ਦੈਵਤ ਅਤੇ ਸੰਵਾਦੀ ਰੇ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਨਿਰਧਾਰਤ ਰਾਗ ਗੁਜਰੀ ਵਿੱਚ ਪਹਿਲਾ ਸ਼ਬਦ ਸਰਵਣ ਕਰੋ। ਗਾ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਭਾਈ ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੇ ਬੋਲ ਹਨ ਠਾਕੁਰ ਐਸੋ ਨਾਮ ਤੁਮਾਰੋ। ਦੂਜਾ ਸ਼ਬਦ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰੋ। ਸ਼ਬਦ ਹੈ ਗੁਜਰੀ ਜਾਤ ਗਵਾਰ ਜਾ ਸੋ ਪਾਏ ਆਪਣਾ। ਪਹਿਲਾ ਸ਼ਬਦ ਠਾਕੁਰ ਐਸੋ ਨਾਮ ਤੁਮਾਰੋ।

Vai guru.

ವಾಯುರು ವಾಯುರು ವಾಯು.

Why do you like,

ਕਿਉਂਕਿ ਹੁਣ ਮੈਂ ਸਾਰੇ ਆਸਰੇ ਛੱਡ ਕੇ ਤੇਰੇ ਦਰ ਤੇ ਆ ਕੇ ਟਹਿ ਪਿਆ ਹਾਂ। ਤੇਰੀ ਓਟ ਤੇ ਤੇਰਾ ਆਸਰਾ ਲੈ ਲਿਆ ਹੈ, ਮੇਰੇ ਤੇ ਕਿਰਪਾ ਕਰ,

ਮਹਾਰਾਜ ਦੇ ਦਰਬਾਰ ਵਿੱਚ ਤਾਊਸ ਸਰੰਦੇ ਤੇ ਰਬਾਬ ਵਜਾ ਕੇ ਇਹਨਾਂ ਰੀਤਾਂ ਦਾ ਕੀਰਤਨ ਸਤਿਗੁਰੂ ਦੀ ਹਜ਼ੂਰੀ 'ਚ ਹੁੰਦਾ ਰਿਹਾ। ਇਹ ਪੁਰਾਤਨ ਰੀਤ ਸ੍ਰੀ ਹਰਿਮੰਦਰ ਸਾਹਿਬ ਦੀ ਇਹ ਭੇਟ ਹੈ।

ਕਬੀਰ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਇਹ ਸ਼ਬਦ ਹੈ। ਉਹ ਕਹਿੰਦੇ ਨੇ ਜ਼ਿੰਦਗੀ ਕੋਈ ਬਹੁਤ ਲੰਬੀ ਨਹੀਂ,

ਕੋਈ ਭਰੋਸਾ ਨਹੀਂ ਇਸ ਸਰੀਰ ਦਾ। ਨਾਮ ਦਾ ਤੁਲਹਾ ਤਿਆਰ ਕਰ ਜਿਹਦੇ ਤੋਂ ਤੂੰ ਚੜ ਕੇ ਭਵਜਲ ਪਾਰ ਕਰ ਜਾਵੇਂ। ਸਾਹਿਬ ਕਹਿੰਦੇ ਨੇ ਸਮਾਂ ਕਿਸੇ ਦੀ ਇੰਤਜ਼ਾਰ ਨਹੀਂ ਕਰਦਾ।

ਸ਼ਤਰੂ ਕਹਿੰਦੇ ਨੇ ਗਿਆਨ ਦਾ ਝਾੜੂ ਮਨ ਦੇ ਹੱਥ ਵਿੱਚ ਪਕੜ ਲੈ ਤੇ ਆਪਣੇ ਅੰਦਰੋਂ ਈਰਖਾ ਦਵੈਤ ਚੁਗਲੀ ਨਿੰਦਾ ਬਖੀਲੀ ਇਹ ਸਾਰੀ ਹੂੰਝ ਕੇ ਬਾਹਰ ਕੱਢ ਦੇ ਤਾਂ ਕਿ ਤੇਰੇ ਹਿਰਦੇ ਚ ਟਿਕ ਜਾਵੇ ਸਤਨਾਮ ਸ੍ਰੀ ਵਾਹਿਗੁਰੂ।

अपने आप तो डर लगता है पिया। मेरा रूप विगड़िया होया भयानक है, मुबारक है जदों बंदे नूं अपने आप कोलों डर लगन लग पवे ना। ਉਹ ਸਮਾਂ ਮਨੁੱਖ ਦੇ ਬਦਲ ਜਾਣ ਵਾਸਤੇ ਬੜਾ ਮੁਬਾਰਕ ਹੈ, ਮਨੁੱਖ ਦੇ ਚੰਗੇ ਬਣਨ ਦੇ ਦਿਨ ਆਏ ਸਮਝ। ਜਿਸ ਦਿਨ ਬੰਦੇ ਨੂੰ ਆਪਣੇ ਅੰਦਰ ਫੈਲੇ ਹੋਏ ਔਗਣ ਨਜ਼ਰ ਆ ਜਾਣ, ਧੰਨ ਗੁਰੂ ਨਾਨਕ ਨੇ ਉਹਨਾਂ ਔਗਣਾਂ ਤੇ ਸੱਟ ਨਜ਼ਰ ਪਵਾਈ। ਕਹਿੰਦੇ ਮੈਂ ਵੇਖਦਾ, ਭਾਵ ਧੰਨ ਗੁਰੂ ਨਾਨਕ ਦੇ ਇਸ ਸ਼ਬਦ ਦੁਆਰਾ ਅਸੀਂ ਵੇਖਣਾ ਆਪਣੇ ਅੰਦਰ ਤੇ ਦੇਖਣਾ ਹੈ ਸਾਰਾ ਕੁਝ, ਬਹੁਤ ਕੁਝ ਨਜ਼ਰ ਆ ਜਾਏਗਾ ਜੀ, ਸਾਰਾ ਕੁਝ ਨਹੀਂ ਤੇ ਬਹੁਤਾ ਕੁਝ ਨਜ਼ਰ ਆ ਜਾਏਗਾ। ਇੱਕ ਸਵਾਨ ਦੋਏ ਸਵਾਨੀ ਨਾਲ, ਇੱਕ ਤਾਂ ਮੇਰੇ ਅੰਦਰ ਕੁੱਤਾ ਭੌਂਕ ਰਿਹਾ, ਉਹਦੇ ਨਾਲ ਦੋ ਕੁੱਤੀਆਂ ਭੌਂਕ ਰਹੀਆਂ ਨੇ, ਲੋਭ ਕੁੱਤਾ, ਆਸ਼ਾ ਤੇ ਤ੍ਰਿਸ਼ਨਾ ਉਹਦੇ ਨਾਲ ਰਲੀਆਂ ਹੋਈਆਂ ਕੁੱਤੀਆਂ। ਹਰ ਅੰਮ੍ਰਿਤ ਵੇਲੇ ਹਰ ਦਿਨ ਚੜ੍ਹਦੇ ਪਲਕ, ਪਲਕ ਲਫ਼ਜ਼ ਜਿਹੜਾ ਹੈ ਇਹਦਾ ਅਗਰ ਆਪਾਂ ਬਿਲਕੁਲ ਸਹੀ ਲਫ਼ਜ਼ ਅਰਥ ਵਾਸਤੇ ਲੱਭੀਏ, ਅੰਗਰੇਜ਼ੀ ਚ ਆਪਾਂ ਟੂਮਾਰੋ ਕਹਿ ਸਕਦੇ। ਅਗਲਾ ਚੜ੍ਹਦਾ ਦਿਨ, ਹਰ ਅੰਮ੍ਰਿਤ ਵੇਲਾ, ਹਰ ਚੜ੍ਹਦਾ ਦਿਨ ਜਿਸ ਵੇਲੇ ਮੈਂ ਭਗਤੀ ਦੇ ਮਾਰਗ ਤੇ ਤੁਰਨਾ ਚਾਹੁੰਦਾ, ਮੇਰੇ ਰਾਹ ਵਿੱਚ ਭੌਂਕ ਭੌਂਕ ਕੇ ਮੈਨੂੰ ਇਹ ਪਰੇਸ਼ਾਨ ਕਰਦੇ ਲੋਭ ਤ੍ਰਿਸ਼ਨਾ ਤੇ ਆਸ਼ਾ, ਇਹਨਾਂ ਦੇ ਭੌਂਕਣ ਦੇ ਨਾਲ ਮੇਰੇ ਅੰਦਰ ਹਲਚਲ ਪੈਦਾ ਹੋ ਜਾਂਦੀ। ਪਲਕੇ ਭੌਂਕੇ ਸਦਾ ਬਿਆਲ, ਬੜੀਆਂ ਭਿਆਨਕ ਆਵਾਜ਼ਾਂ ਕੱਢਦੇ, ਕੂੜ ਛੁਰਾ ਮੁੱਠਾ ਮੁਰਦਾਰ। ਪੁਰਾਣੇ ਸਮਿਆਂ ਚ ਕੁਝ ਲੋਕ ਜੰਗਲੀ ਕਬੀਲਿਆਂ ਚੋਂ ਐਸੇ ਵੀ ਹੁੰਦੇ ਸਨ ਜਿਹੜੇ ਨਾ ਤਾਂ ਲਿਬਾਸ ਚੰਗਾ ਰੱਖਦੇ ਸਨ, ਨਾ ਉਹਨਾਂ ਦੇ ਖਾਣ ਪਹਿਨਣ ਪੀਣ ਦੀ ਮਰਿਆਦਾ ਸੀ ਕੋਈ, ਨਾ ਉਹਨਾਂ ਦੇ ਡੇਰਿਆਂ ਤੇ ਕੋਈ ਸਮਾਜਿਕ ਮਰਿਆਦਾ ਹੀ ਸੀ। ਜੋ ਮਿਲ ਗਿਆ ਮਾਰ ਲਿਆ ਖਾ ਲਿਆ, ਜਿਹਨੂੰ ਵੇਖਿਆ ਲੁੱਟ ਲਿਆ। ਆਮ ਤੌਰ ਤੇ ਸਾਡੇ ਲੋਕ ਸਾਸੀਆਂ ਨੂੰ ਵੀ ਐਸਾ ਕਰਕੇ ਜਾਣਦੇ ਰਹੇ ਨੇ, ਹਾਲਾਂਕਿ ਸਾਸੀ ਕੌਮ ਕੁਛ ਹੋਰ ਸੀ। ਇਹ ਰਾਜਪੂਤਾਂ ਦੇ ਉਹ ਲੋਕ ਸਨ ਜਿਹੜੇ ਸਾਹਸ ਕਰਕੇ ਹਿੰਮਤ ਕਰਕੇ ਬਾਗੀ ਹੋ ਤੁਰੇ ਸਨ, ਪਰ ਕਿਉਂਕਿ ਥਾਂ ਥਾਂ ਫਿਰਦਿਆਂ ਹੋਇਆਂ ਇਹਨਾਂ ਲੋਕਾਂ ਨੇ ਵੀ ਚੱਜ ਨਾਲ ਕੋਈ ਟਿਕਾਣਾ ਨਾ ਬਣਾਇਆ, ਇਹਨਾਂ ਦੀ ਮਰਿਆਦਾ ਵੀ ਖਾਣ ਪੀਣ ਪਹਿਨਣ ਦੀ ਕੋਈ ਚੰਗੀ ਨਾ ਰਹੀ, ਤੇ ਆਮ ਤੌਰ ਤੇ ਸਮਾਜ ਵਿੱਚ ਇਹਨਾਂ ਨੂੰ ਵੀ ਉਸੇ ਨਿਗਾਹ ਨਾਲ ਵੇਖਿਆ ਜਾਣ ਲੱਗ ਪਿਆ ਜਿਹੜੇ ਅਸਭਿਅ ਲੋਕ, ਸਭਿਅਤਾ ਰਹਿਤ ਸਭਿਅਤਾਹੀਣ ਲੋਕ ਸਾਡੇ ਸਮਾਜ 'ਚ ਪਸਰੇ ਹੋਏ ਸਨ, ਜਿਹੜੇ ਕਿਸੇ ਸਮਾਜ ਨੂੰ ਕਿਸੇ ਇਨਸਾਨੀਅਤ ਦੇ ਕਾਨੂੰਨ ਨੂੰ ਮੰਨਣ ਨੂੰ ਤਿਆਰ ਨਹੀਂ, ਗਲਤ ਖਾਣ ਪੀਣ ਗਲਤ ਕੰਮ ਕਰਨ ਵਾਲੇ, ਤੇ ਫਿਰ ਲੋਕਾਂ ਨੂੰ ਲੁੱਟਣ ਮਾਰਨ ਜੋ ਕੁਝ ਮਿਲ ਜਾਏ ਆਮ ਤੌਰ ਤੇ ਉਹ ਬਿੱਲੇ ਨਿਓਲੇ ਜੋ ਕੁਝ ਮਿਲ ਗਿਆ ਸਭ ਖਾ ਲੈਂਦੇ ਸਨ। ਹੁਣ ਉਹ ਛੁਰਾ ਵੀ ਰੱਖਦੇ ਸਨ, ਤੀਰ ਵੀ ਰੱਖਦੇ ਸਨ, ਹਥਿਆਰ ਰੱਖਦੇ ਸਨ, ਹਾਲਾਂਕਿ ਵੀਰਤਾ ਦੀਆਂ ਨਿਸ਼ਾਨੀਆਂ, ਸ਼ਸਤਰ ਕੋਲ ਹੋਣਾ ਬਹਾਦਰੀ ਦਾ ਨਿਸ਼ਾਨ ਹੈ, ਲੇਕਿਨ ਉਹਨਾਂ ਵਾਸਤੇ ਜਿਹਨਾਂ ਪਰਉਪਕਾਰ ਵਾਸਤੇ ਵਰਤਣਾ ਹੋਵੇ, ਜਿਵੇਂ ਤੁਹਾਨੂੰ ਮਹਾਰਾਜ ਨੇ ਬਖਸ਼ੇ, ਤੇ ਜਿਹੜਾ ਪਰਾਏ ਬੁਰੇ ਵਾਸਤੇ ਕਿਸੇ ਦਾ ਨੁਕਸਾਨ ਕਰਕੇ ਕਿਸੇ ਨੂੰ ਤੜਫਾ ਕੇ ਉਹਦੇ ਚ ਸਵਾਦ ਲੈਣ ਵਾਸਤੇ ਹਥਿਆਰ ਵਰਤੇ ਜਾਣ ਤੇ ਫਿਰ ਬੜੇ ਭਿਆਨਕ ਹੋ ਜਾਂਦੇ। ਮਹਾਰਾਜ ਕਹਿੰਦੇ ਨੇ ਮੇਰੇ ਅੰਦਰ ਕੂੜ ਦਾ ਛੁਰਾ ਮੈਂ ਲੱਕ ਨਾਲ ਬਣੇ, ਹਰਾਮ ਖਾਣਾ, ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਚ ਬੜਾ ਸਪਸ਼ਟ ਕਿਹਾ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਮੁਸਲਮਾਨਾਂ ਵਾਸਤੇ ਜਿਸ ਤਰ੍ਹਾਂ ਸੂਰ ਹਰਾਮ ਹੈ, ਹਿੰਦੂਆਂ ਵਾਸਤੇ ਜਿਸ ਤਰ੍ਹਾਂ ਗਾਂ ਦਾ ਮਾਸ ਹਰਾਮ ਹੈ, ਇਸੇ ਤਰ੍ਹਾਂ ਕਿਸੇ ਦੇ ਹੱਕ ਤੇ ਨਿਗਾਹ ਰੱਖਣੀ, ਕਿਸੇ ਦਾ ਹੱਕ ਮਾਰ ਕੇ ਖਾਣਾ, ਜਿਵੇਂ ਇਹਨਾਂ ਦੋਵਾਂ ਕੌਮਾਂ ਵਾਸਤੇ ਇਹਨਾਂ ਦੋ ਚੀਜ਼ਾਂ ਨੂੰ ਹਰਾਮ ਮੰਨਿਆ ਗਿਆ, ਇਸੇ ਤਰ੍ਹਾਂ ਇਨਸਾਨ ਵਾਸਤੇ ਪਰਾਇਆ ਹੱਕ ਹਰਾਮ ਹੈ। ਤੇ ਮਹਾਰਾਜ ਅੱਗੋਂ ਇਹ ਵੀ ਕਹਿੰਦੇ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜੇ ਇਹ ਹਰਾਮ ਦਾ ਮੁਰਦਾਰ ਬੰਦਾ ਨਹੀਂ ਖਾਂਦਾ ਤਾਂ ਗੁਰੂ ਪੀਰ ਵੀ ਬਾਹ ਫੜਦਾ, ਤੇ ਜੇ ਬੰਦਾ ਕਹੇ ਮੈਂ ਗੁਰੂ ਕਾ ਵੀ ਬਣਿਆ ਰਵਾਂ, ਗੁਰੂ ਦੀ ਸਾਂਝ ਵੀ ਬਣੀ ਰਹੇ ਤੇ ਮੈਂ ਹੱਕ ਹਲਾਲ ਦੀ ਬਜਾਏ ਲੋਕਾਂ ਦਾ ਮਾਰ ਮਾਰ ਕੇ ਖਾਂਦਾ ਰਵਾਂ, ਤਾਂ ਗੁਰੂ ਵੱਲੋਂ ਹਾਮੀ ਭਰੇ ਜਾਣ ਦੀ ਕੋਈ ਗੁਜਾਇਸ਼ ਨਹੀਂ। ਮਹਾਰਾਜ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਮੇਰੇ ਅੰਦਰ ਹੱਕ ਪਰਾਏ ਦੀ ਨਿਗਾਹ ਜਿਹੜੀ ਹੈ ਉਹ ਇੱਕ ਮੁਰਦਾਰ ਖਾਣ ਵਾਲੀ ਗੰਦੀ ਬਿਰਤੀ, ਇਸ ਤਰ੍ਹਾਂ ਮੈਂ ਬੜਾ ਮਾਰ ਖੋਰਾ ਭਿਆਨਕ ਰੂਪ ਲੈ ਕੇ ਫਿਰ ਰਿਹਾ।
मैं पत की पंद मैनू अपनी इज्जत का भी कोई ख्याल नहीं ना करनी की कार मेरे अंदर आचरण की रहनी की कोई लकीर नहीं कोई हद नहीं तेरा एक नाम तारे संसार एक आसरा है कि इस भयानकता तो अपने आप तो लगते डर वाली अवस्था तो इस संसार तो तेरा नाम मैं बचा सके इसे आसरे मैं यहा आस एह आधार आस ला के बैठा एक नाम दे आसरे शायद मेरा जीवन बदल जा मुख निंदा आखा दिन रात मैं लोगों के औगण कढ के ये सच करके जानना जिन्ना चिर बंदा दूजिया के औगण कढ़ता रहे अपने औगणा ते निगाह ही नहीं पई ते जिन्ना चिर अपने औगणा ते निगाह ना पवे बंदा ठीक किवें होवेगा धन गुरु हर राय साहब सच्चे पातशाह के पावन दरबार च आप जानते हो साहबां दे पास बहुत वड्डा चिकित्सालय सी दवाखाना सी लगभग उस वेले पसरिया मोटिया मोटिया सब बीमारियां दा इलाज महाराज सच्चे पातशाह दी निगरानी हेठ होया करदा सी बड़े बड़े तकड़े सियाने हकीम वैद महाराज ने सेवा च लाए हुए सन ते हर तरह की जड़ी बूटी दवाई जो उस वेले मिल सकन वाली चीज सी वरती जा सकन वाली चीज सी महाराज ने अपने दवाखाने कच कीती सी इथों तक भी दस्या गया है कि एक बार दिल्ली दरबार विच भी एक बहुत वड्डे आकार की हरण की लोड़ पै गई सी हकीमां ने कह दिता ते महाराज के दवाखाने बिना होर किधरों नहीं सी मिला वो एक प्रेमी का मंजा चुक के लियाए घर दे बंदे लिया के वह मंजा रखिया वो कहिंदा मैनू महाराज को लै चलो मरीज जो है रोगी कहिंदा मैनू महाराज के बूहे ते लै चलो वह कहन लगे तैनू दवाखाने विच हकीमां ते वैदां दे हवाले करना है महाराज के दर्शन तू तगड़ा होके कर ली महाराज इत्थे भी आउंदे ने दर्शन बख्शदे ने सतगुरु पातशाह उन्हां रोगियां नू आके नाम जपण निरंकार नाल जुड़न दा उपदेश भी नाल नाल देंदे रहिंदे सी दवा दारू भी चलदा रहे कहिंदा नहीं मैनू हुणे लै चलो महाराज एक बारी मैनू वेख लै सियाणे ने बहुत किया तैनू वैदां ने वेखना हकीमां ने वेखना महाराज दे दर्शन करने ने नहीं महाराज मैनू वेखण जिद कर बैठा रोगी की जिद बड़ी हुंदी उन्हें क्या चलो कोई नहीं लै चलो मंजा चुके महाराज के बूहे ते लै आए दरबार ने कहा सतगुरु आराम फरमा रहे ने विश्राम कर रहे ने हालांकि सतगुरु ने कहा विश्राम करना उन्हें विश्राम विच भी भगती ते समाधि है उन्होंने इकले हो जाण विच भी समाधि है जपन है सिमरन है पर उपकार की भावना के कुछ व्यवंता होणगियां पर नहीं उसने क्या विश्राम कर रहे ने ਇਹ ਕਹਿਣ ਲੱਗਾ ਮੈਨੂੰ ਇੱਥੇ ਪਿਆ ਰਹਿਣ ਦਿਓ ਜਿਸ ਵੇਲੇ ਉਹ ਬਾਹਰ ਨਿਕਲਣਗੇ ਮੈਨੂੰ ਇੱਕ ਵਾਰੀ ਵੇਖ ਲੈਣ ਫਿਰ ਮੇਰਾ ਦੁਆ ਦਾਰੂ ਸ਼ੁਰੂ ਕਰਿਆ ਆਵਾਜ਼ ਅੰਦਰ ਵੀ ਪਹੁੰਚ ਗਈ ਮਹਾਰਾਜ ਨੇ ਪੁੱਛਿਆ ਕਿਉਂ ਬਈ ਕੀ ਗੱਲ ਹੈ ਦਰਬਾਰ ਨੇ ਦੱਸਿਆ ਮਹਾਰਾਜ ਰੋਗੀ ਆਇਆ ਉਹ ਕਹਿੰਦਾ ਪਹਿਲਾਂ ਮਹਾਰਾਜ ਮੈਨੂੰ ਵੇਖਣ ਫਿਰ ਮੇਰਾ ਇਲਾਜ ਸ਼ੁਰੂ ਕਰੋ ਮਹਾਰਾਜ ਪਾਤਸ਼ਾਹ ਆਪ ਬਾਹਰ ਆ ਗਏ ਧੰਨ ਗੁਰੂ ਹਰ ਰਾਏ ਸਾਹਿਬ ਬਾਹਰ ਆ ਗਏ ਜਿਸ ਵੇਲੇ ਸਾਹਿਬਾਂ ਦੇ ਦਰਸ਼ਨ ਹੋਏ ਉਹ ਜਿਹੜਾ ਪਾਸਾ ਨਹੀਂ ਸੀ ਲੈ ਸਕਦਾ ਨਾ ਪਿਆ ਪਿਆ ਸੱਜਾ ਖੱਬਾ ਪਾਸਾ ਨਹੀਂ ਸੀ ਮੋੜ ਸਕਦਾ ਸਾਰਾ ਸਰੀਰ ਗਲਿਆ ਪਿਆ ਸੀ ਵੈਦਾਂ ਹਕੀਮਾਂ ਨੇ ਜਿਸਦੇ ਬਾਰੇ ਜਵਾਬ ਦੇ ਦਿੱਤਾ ਹੋਇਆ ਸੀ ਮਹਾਰਾਜ ਨੂੰ ਵੇਖਦਿਆਂ ਸਾਰ ਛੇਤੀ ਨਾਲ ਉੱਠਣ ਦਾ ਯਤਨ ਕਰਨ ਲੱਗਾ ਸਾਥੀਆਂ ਨੇ ਕਿਹਾ ਪਿਆਰ ਹੋ ਮਹਾਰਾਜ ਨੇ ਵੀ ਇਸ਼ਾਰਾ ਕੀਤਾ ਮਗਰ ਉੱਠ ਕੇ ਬੈਠ ਗਿਆ ਮੰਜੇ ਤੇ ਉੱਠ ਕੇ ਥੱਲੇ ਉਤਰਨ ਲੱਗਾ ਮਹਾਰਾਜ ਕਹਿਣ ਲੱਗੇ ਟਿਕ ਜਾ ਕੀ ਚਾਹੁੰਦਾ ਕਿ ਕਹਿੰਦਾ ਬਸ ਮਹਾਰਾਜ ਮੈਂ ਇਹੀ ਚਾਹੁੰਦਾ ਸਾਂ ਤੁਸੀਂ ਮੈਨੂੰ ਵੇਖ ਲਓ ਸਾਹਿਬਾਂ ਨੇ ਵੀ ਮੁਸਕਰਾ ਕੇ ਉਹੀ ਗੱਲ ਕਹੀ ਭਲਿਆ ਲੋਕਾ ਤੈਨੂੰ ਵੇਖਣ ਕੇ ਵੈਦ ਹਕੀਮ ਦਵਾਈ ਦੇਣਗੇ ਤੂੰ ਠੀਕ ਹੋ ਜਾਏਗਾ ਆ ਗਏ ਤੇ ਹੁਣ ਤੈਨੂੰ ਠੀਕ ਕਰਕੇ ਤੋਰਾਂਗੇ ਸਾਡੇ ਵੇਖਣ ਵਾਲੀ ਕਿਹੜੀ ਗੱਲ ਹੈ ਸਿਰ ਨੀਵਾਂ ਕਰਕੇ ਕਹਿਣ ਲੱਗਾ ਮਹਾਰਾਜ ਉਹ ਮੈਨੂੰ ਬਾਹਰੋਂ ਵੇਖਣਗੇ ਮਲਮਾ ਲਾ ਕੇ ਠੀਕ ਕਰਕੇ ਤੋਰ ਦੇਣਗੇ ਮੇਰੇ ਅੰਦਰ ਕਿੰਨਾ ਕੋਹੜ ਵਰਤਿਆ ਜਿਹੜਾ ਫੁੱਟ ਕੇ ਬਾਹਰ ਆ ਗਿਆ ਤਾਂ ਤੁਹਾਨੂੰ ਹੀ ਦਿਸਣਾ ਵੈਦਾਂ ਹਕੀਮਾਂ ਨੂੰ ਕੋਈ ਨਹੀਂ ਦਿਸਣਾ ਕਿਸ ਕਾਮ ਕ੍ਰੋਧ ਤੇ ਗੰਧ ਨੇ ਮੇਰੇ ਅੰਦਰੋਂ ਮੈਨੂੰ ਰੋਗੀ ਕੀਤਾ ਤੇ ਉਹ ਰੋਗ ਮੇਰੇ ਬਾਹਰ ਚਮੜੀ ਤੇ ਆ ਗਏ ਨੇ ਉਹ ਜਿਹੜੇ ਮੇਰੇ ਅੰਦਰ ਦੇ ਰੋਗ ਨੇ ਉਹ ਵੈਦਾਂ ਤੇ ਹਕੀਮਾਂ ਨੂੰ ਨਜ਼ਰ ਨਹੀਂ ਆਉਂਦੇ ਸਾਹਿਬ ਜੀ ਉਹ ਤਾਂ ਤੁਸੀਂ ਦੇਖ ਸਕਦੇ ਹੋ ਇਸ ਕਰਕੇ ਕਿਹਾ ਪਹਿਲਾਂ ਮੈਨੂੰ ਅੰਦਰੋਂ ਠੀਕ ਕਰਨਾ ਸ਼ੁਰੂ ਕਰੋ ਬਾਹਰੋਂ ਠੀਕ ਹੋ ਜਾਵਾਂਗਾ ਤੇ ਠੀਕ ਹੈ ਪਰ ਜੇ ਮੈਂ ਅੰਦਰੋਂ ਰੋਗੀ ਰਹਿ ਗਿਆ ਤੇ ਗੱਲ ਕੀ ਸਾਹਿਬ ਹੱਸ ਪਏ ਕਹਿਣ ਲੱਗੇ ਸ਼ਾਬਾਸ਼ ਜੇ ਤੇਰਾ ਅੰਦਰ ਖਿਆਲ ਵੀ ਪੈ ਗਿਆ ਨਾ ਕਿ ਅੰਦਰ ਕੁਝ ਰੋਗ ਹੈ ਅੰਦਰ ਕੁਝ ਬੁਰਾਈ ਹੈ ਅੰਦਰ ਕੁਝ ਖਰਾਬੀ ਹੈ ਤਾਂ ਹੁਣ ਤੇਰੇ ਠੀਕ ਹੋਣ ਦੇ ਦਿਨ ਆ ਗਏ ਇਹ ਸੱਚ ਕਰਕੇ ਜਾਣਨਾ ਜਿਸ ਵੇਲੇ ਮਨੁੱਖ ਦਾ ਆਪਣੇ ਆਪ ਤੇ ਧਿਆਨ ਹੀ ਪੈ ਜਾਵੇ ਨਾ ਕਿ ਮੇਰੇ ਅੰਦਰ ਕੁਝ ਖਰਾਬੀ ਹੈ ਧੰਨ ਗੁਰੂ ਨਾਨਕ ਕਹਿੰਦੇ ਨੇ ਮੈਨੂੰ ਇੱਜ਼ਤ ਦਾ ਕੋਈ ਖਿਆਲ ਨਹੀਂ ਮੈਨੂੰ ਆਪਣੀ ਕਰਨੀ ਦਾ ਕੋਈ ਖਿਆਲ ਨਹੀਂ ਮੈਂ ਪੱਤ ਕੀ ਪੰਦ ਨਾ ਕਰਨੀ ਕੀ ਕਾਰ ਹੋ ਵਿਗੜੇ ਰੂਪ ਰਹਾ ਬਿਕਰਾਲ ਵਿਗੜਿਆ ਹੋਇਆ ਮੇਰਾ ਅੰਦਰ ਦਾ ਰੂਪ ਭਿਆਨਕ ਰੂਪ
तेरा एक नाम तारे संसार मैं एहा आस एहो आधार मुख निंदा आखां दिन रात इस मूह नाल मैं लोकां दी निंदिया करदिया जिंदगी बिता रहा दिन रात लोकां दीआं बुराईआं कढ़ीआं पर घर जो ही नीच सनात मैं बड़ा नीच ते कमीना हां कि मैं लोकां दे घरां विच वेखना ध्यान देना लोकां दे घरां वल वेखना आम तौर ते बाणी विच इस सेंस च लिया गया है इस भाव च लिया गया है जेड़ा कोई स्त्री किसी दे मर्द वाल वेखे या कोई मर्द किसी दी स्त्री वाल वेखे लेकिन केवल श्रीना तक दी गल नहीं है एक कामी पुरुष अपने घर वाल ना वेखदा होया किसी दी इज्जत वाल वेखदा है बहुत माड़ी गल एक स्त्री अपने पति दी धर्म पत्नी ना रह के ईमानदार ना रह के किसी मर्द वाल मैली निगाह नाल वेखे इस नूं पर घर जोना कहिंदे ने पराए घर वाल वेखना लेकिन साडे लोकां दी निगाह इत्थे ही थोड़ा टिकी असी धन भी लोकां दे घरां दा वेखणे आ वड्याईआं भी लोकां दे घरां दीआं वेखणे आ जो कुछ किसे दे घर च नजर आउंदा है उत्थे ही साडी लोभ दी निगाह टिकी हर चीज ते साडी निगाह मैली हुंदी चली जांदी साहिब कहिंदे ने इस तरह मेरी निगाह लोकां दे घरां विच पै रही पर घर जो ही देखदा हां लोकां दे घरां विच वेखदा हां बड़ा नीच ते कमीना पण है काम क्रोध तन वसे चंडाल ये तुसी भी जानते हो कि आम तौर पर बंदा कातल ते खूनी उदो बनता है जो ये लोभ दे वस हो काम दे वस हो क्रोध दे वस हो ये खराबियां बंदे को बहुत गुणा करा साहब कहने इन्ह चंडाल ने मेरे को बड़ा नुकसान कराया अपना भी पराया भी इन्हों चंडाल ने मैनू नेक इंसान नहीं बन दिता नहीं रहन दिता तानक रूप रहा करतार ही सुरत मलूकी वेस कई बार ऐसा भी होया कि वह तो लोग जिन्हों की गल महाराज ने जिक्र किया इतने वह लोग तो बाहरों भी गंदे रहते सफाई बाहरले जीवन की भी नहीं रखते बाहरों भी मर्यादा नहीं रखते पर कई बार ऐसा भी होया कि आम बंद ने बाहरों जो बहुत सोहना साधा वाला वेस धारण बना ले संतां वाला वेस धारण कर ले साहब कहिंदे ने ऐसा भी होया हा ही सुरत दिमाग में आया कि मैं लोगों को फसावा किस तरह लोग फसन किस तरह मेरी फाही में किवें आउण मैं लोगों को किस तरह अपने चुंगल च लै सकां मलूकी वेस बाहरों मेरा नेक इंसाना वाला साधा वाला फकीरां वाला वेस है हौ ठगवाड़ा ठगी देस मैं ठग लोगों को ठगण ते लगा होया खरा सियाणा बहुता भार उंज तां लोकी मैनूं सियाणा समझदे ने मैं अपने आप च सियाणा बणदा वी बहुत हां मगर ठगी ते पाप दा भार मैं अपने सिर ते वधाई चलिया जा रहा तानक रूप रहा करतार मैं कीता ना जाता हराम खोर मालक तेरियां रहमतां ते बख्शिशां दा मैं शाकर ना होया शुकराना ना कीता किरत कण बन गया जेड़ा बंदा किसे दा लै के किसे दा खा के फिर उहदा वी बुरा चितवे उस नूं हराम खोर कह देने आ खा के हराम करन वाला या बिना कीते खाण वाला बिना कुछ कीतियां दे खा के डकार मार जाण वाला बंदा उसनू हराम खोर कहिंदे जिहड़ा हलाल नहीं करता खाधे होए जो कुछ उसनू प्राप्त है उहदा हक अदा नहीं करता साहिब कहिंदे ने मैं तेरियां दातां दा शुकराना ना कर सकिया ना मैथों कुछ घाल होई ते ना मैं तेरियां बख्शिशां दा शुकराना कर सकिया बल्कि तैथों बेमुख होया रहा इस तों वड्डा हराम खोर होर की होवे मैं कीता ना जाता हराम खोर हूं क्या मुंह देसा दुष्ट चोर मैं तेरे बूहे ते तेरे दर ते उते आके की मुंह विखावांगा मेरे अंदर किन्नी दुष्टताई ते किन्ना चोरां वाली गंदी बिरती है मेरे अंदर पल रही नानक नीच कहे विचार तानक रूप रहा करतार मैं निमाना मैं नीच एक विचार दे रहा हां कि मैं चंगे रूप च नहीं रह रहा मैं कोई चंगा जीवन बतीत नहीं कर रहा धन गुरु नानक का यह शब्द साहबां दी यह बाणी सानू अपने अंदर झात पाउण वास्ते एक बहुत प्यारी रोशनी है ते मनुख नू जे अपने अंदर यह रोशनी मार के अपने

ਕਹਿੰਦੇ ਨੇ ਪੰਜ ਤਾਂ ਮੁਸੀਬਤਾਂ ਖੜੀਆਂ ਕਰਨ ਵਾਲੇ, ਵਿਖਾਦ ਖੜਾ ਕਰਨ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ। ਮੈਂ ਇਕੱਲਾ ਗਰੀਬ ਫਸ ਗਿਆ ਇਹਨਾਂ ਕੋਲ, ਇਹਨਾਂ ਕੋਲੋਂ ਤੂੰ ਬਚਾ ਸਕਣਾ ਰੱਖਣ ਹਾਰਾ, ਤੂੰ ਇਹ ਤੂੰ ਰੱਖ ਸਕਣਾ ਰੱਖ ਲੈ। ਖੇਦ ਕਰੇ ਅਰ ਬਹੁਤ ਸੰਤਾਵੇ, ਬਹੁਤ ਪੁਆੜੇ ਖੜੇ ਕਰਦੇ ਨੇ, ਬੜਾ ਤੰਗ ਕਰਦੇ ਨੇ, ਬਹੁਤ ਸਤਾਉਂਦੇ ਨੇ, ਪਰੇਸ਼ਾਨ ਕਰਦੇ ਨੇ। ਆਇਓ ਸ਼ਰਨ ਤੁਹਾਰੇ, ਮੈਂ ਤੇਰੀ ਓਟ ਤੱਕੀਏ ਤੇਰੀ ਸ਼ਰਨ ਆਇਆ, ਕਿਉਂਕਿ ਹੋਰ ਤਾਂ ਕੋਈ ਤਰੀਕਾ ਲੱਭਿਆ ਨੀ। ਕਰ ਕਰ ਹਾਰਿਓ ਅਨਕ ਬਹੁ ਭਾਤੀ, ਮੈਂ ਬੜੇ ਯਤਨ ਕੀਤੇ ਨੇ, ਮੇਰਾ ਖਹਿੜਾ ਨੀ ਛੱਡਦੇ, ਛੋਡਾ ਇਕਤ ਹੂੰ ਨਾ। ਏਕ ਬਾਤ ਸੁਣ ਤਾਕੀ ਓਟਾ, ਤਾਂਕੀ ਨੀ ਕਹਿਣਾ, ਤਾਕੀ ਤੱਕੀ, ਇੱਕ ਗੱਲ ਸੁਣੀ ਸੀ ਮੈਂ, ਉਹਦਾ ਆਸਰਾ ਤੱਕ ਲਿਆ, ਉਹਦਾ ਆਸਰਾ ਰੱਖ ਲਿਆ। ਉਹ ਕਿਹੜਾ ਆਸਰਾ ਕਿਹੜਾ ਰੱਖਿਆ? ਕਿ ਸਾਧ ਸੰਗਤ ਮਿਟ ਜਾਣੀ, ਤੇਰੇ ਨਾਲ ਜੁੜੇ ਲੋਕਾਂ ਦੀ ਸੰਗਤ ਚ ਬੈਠਣ ਨਾਲ ਇਹ ਹਟ ਜਾਂਦੇ। ਕੁਝ ਵੀ ਇਕੱਲਾ ਬੰਦਾ ਹੀ ਕਿਸੇ ਬੰਦੇ ਦੀ ਜਾਂ ਕਿਸੇ ਦੁਸ਼ਮਣ ਦੀ ਮਾਰ ਥੱਲੇ ਆਉਂਦਾ, ਦੋ ਚਾਰ ਹੋਣ ਤੇ ਹਮਲਾ ਕਰਨ ਵਾਲਾ ਵੀ ਸੋਚਦਾ, ਤੇ ਜੇ ਰੱਬ ਨਾਲ ਜੁੜੇ, ਪ੍ਰਭੂ ਨਾਲ, ਗੁਰੂ ਨਾਲ ਜੁੜੇ ਹੋਏ ਬੰਦੇ ਚਾਰ ਬੈਠੇ ਹੋਣ, ਵਿਕਾਰਾਂ ਦੀ ਕੀ ਹਸਤੀ ਹੈ ਕਿ ਅੰਦਰ ਆ ਜਾ, ਜੁੜੇ ਹੋਣ ਸਹੀ। ਸਤਸੰਗਤ ਦੇ ਆਸਰੇ ਮੈਂ ਸੁਣਿਆ ਮਿਟ ਜਾਂਦੇ ਨੇ, ਮੈਂ ਆਸਰਾ ਤੱਕ ਲਿਆ। ਤੇ ਫਿਰ ਕਰ ਕਿਰਪਾ ਸੰਤ ਮਿਲੇ ਮੋਹੇ, ਸਤਸੰਗੀਆਂ ਵਿੱਚ ਰਲਣ ਨਾਲ, ਸਤਸੰਗੀਆਂ ਚ ਬਹਿਣ ਨਾਲ, ਗੁਰੂ ਰੂਪ ਸੰਤ ਦੇ ਬਚਨ ਮੈਨੂੰ ਪ੍ਰਾਪਤ ਹੋਏ, ਧੀਰਜ ਪ੍ਰਾਪਤ ਹੋਇਆ, ਦਿਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰੂ ਸੰਤ ਨੇ ਮੈਨੂੰ ਨਿਰਭੈਤਾ ਵਾਲਾ ਮੰਤਰ ਬਖਸ਼ਿਸ਼ ਕੀਤਾ ਇਹਨਾਂ ਨੂੰ ਵਸ ਕਰਨ ਵਾਲਾ। ਗੁਰ ਕਾ ਸ਼ਬਦ ਕਮਾਇਆ, ਇਸ ਸ਼ਬਦ ਦੇ ਦੁਆਰਾ

ਹਾਂ ਤਿੰਨ ਪਲ ਹਾਰੇ ਜਾ। ਪਹਿਲੀ ਗੱਲ ਸਾਹਿਬ ਇੱਕ ਸਫਲ ਰੁੱਖ ਹੈ ਪਰ ਇਹਦਾ ਨਾਮ ਹੈ ਅੰਮ੍ਰਿਤ। ਜਿਨ ਪੀਆ ਤੇ ਤ੍ਰਿਪਤ ਪਏ, ਇਹ ਨਾਮ ਰੂਪੀ ਅੰਮ੍ਰਿਤ ਜਿਨੇ ਪੀਤਾ ਉਹ ਤ੍ਰਿਪਤ ਹੋ ਗਿਆ, ਕਿਉਂਕਿ ਨਾਮ ਵਿੱਚ ਸਾਰੇ ਸੁੱਖ ਹਨ। ਦੁਨੀਆਂ ਦੇ ਪਦਾਰਥਾਂ ਵਿੱਚ ਸੁੱਖ ਨਹੀਂ। ਇੱਕ ਚੀਜ਼ ਲੈ ਲਓ, ਦੂਸਰੀ ਦੀ ਇੱਛਾ ਪੈਦਾ ਹੋ ਜਾਂਦੀ। ਅੱਜ ਇਤਨੀ ਮਾਇਆ ਹੈ, ਗੁਜ਼ਾਰਾ ਹੋ ਰਿਹਾ, ਪਰ ਇੱਛਾ ਹੈ ਇਸ ਤੋਂ ਜ਼ਿਆਦਾ ਚਾਹੀਦੀ। ਇੱਕ ਚੀਜ਼ ਘਰ ਵਿੱਚ ਹੈ, ਪਰ ਮਨ ਦੀ ਇੱਛਾ ਹੋਰ ਵੱਧ ਗਈ, ਹੋਰ ਚੀਜ਼ ਚਾਹੀਦੀ ਹੈ। ਦੁਨੀਆਂ ਦੇ ਪਦਾਰਥਾਂ ਦੇ ਨਾਲ ਇਨਸਾਨ ਕਦੀ ਰੱਜਦਾ ਨਹੀਂ, ਪਰ ਸਾਹਿਬ ਜੀ ਕਹਿ ਰਹੇ ਨੇ ਜਿਨ੍ਹਾਂ ਨੇ ਅੰਮ੍ਰਿਤ ਰੂਪੀ ਨਾਮ ਪੀ ਲਿਆ, ਨਾਮ ਜਪ ਲਿਆ, ਉਹਨਾਂ ਦੇ ਮਨ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਤੇ ਜਿਨ੍ਹਾਂ ਨੇ ਅੰਮ੍ਰਿਤ ਰੂਪੀ ਨਾਮ ਪੀਤਾ, ਸਾਹਿਬ ਜੀ ਕਹਿੰਦੇ ਨੇ ਹਉ ਤਿੰਨ ਬਲੇ ਹਾਰੇ ਜਾਓ, ਮੈਂ ਉਹਨਾਂ ਤੋਂ

ਤਿਹਾਇਆ ਕਿਉਂ ਲਹੇ ਜਾਂ ਸਰ ਪੀ ਤਰਪਾਲ ਕੁਝ ਸਰੋਵਰ ਆਪਾਂ ਬਾਹਰ ਧਰਤੀ ਤੇ ਦੇਖਦੇ ਹਾਂ ਪਰ ਇੱਕ ਅੰਮ੍ਰਿਤ ਦਾ ਸਰੋਵਰ ਇਨਸਾਨ ਦੇ ਅੰਦਰ ਵੀ ਹੈ ਤਾਂ ਸਾਹਿਬ ਜੀ ਬਿਆਨ ਕਰਦੇ ਨੇ ਜਿਹੜਾ ਤੇ ਪ੍ਰਭੂ ਨਾਲ ਜੁੜ ਜਾਏ ਉਹਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਕਿਉਂਕਿ ਸਭ ਸੁਖਦਾਤਾ ਰਾਮ ਹੈ ਦੂਸਰ ਨਾਹਨ ਕੋਈ ਜੇ ਸਾਰੇ ਸੁਖ ਨਾਮ ਵਿੱਚ ਨੇ ਫਿਰ ਜਿਹੜਾ ਨਾਮ ਨਾਲ ਜੁੜ ਜਾਵੇਗਾ ਉਹ ਭੁੱਖਾ ਕਿਵੇਂ ਰਹਿ ਸਕਦਾ ਉਹ ਤਿਹਾਇਆ ਕਿਸ ਤਰ੍ਹਾਂ ਰਹਿ ਸਕਦਾ ਪਰ ਲੋੜ ਹੈ ਪਰਮੇਸ਼ਰ ਦੇ ਨਾਮ ਨਾਲ ਜੁੜਨ ਦੀ ਉਹਦੇ ਨਾਮ ਰੂਪੀ ਅੰਮ੍ਰਿਤ ਵਿੱਚ ਇਸ਼ਨਾਨ ਕਰਨ ਦੀ।

श्री गुरु नानक देव जी महाराज बयान करते ने, ऐ परमेश्वर मैं तेरा बाणिया हां, तू मेरा साहिब है। साध संगत आज दे इंसान कोल चार पैसे आ जा, कोई थोड़ी बहुत ताकत होवे वो समझदा कि मेरे वर्गा हुण कोई नहीं, ਇਹ ਜਿਹੜੀ ਮੈਂ ਹੈ ਇਹੋ ਇਨਸਾਨ ਨੂੰ ਚੈਨ ਨਾਲ ਨਹੀਂ ਬੈਠਣ ਦਿੰਦੀ। ਅੱਜ ਹਰ ਇਨਸਾਨ ਦੁਖੀ ਹੈ, ਚਾਹੇ ਉਹ ਗਰੀਬ ਹੈ, ਅਮੀਰ ਹੈ, ਕੋਈ ਰਾਜਨੀਤਿਕ ਹੈ, ਔਰ ਇਹ ਵੀ ਦੇਖਿਆ ਕਈ ਧਰਮੀ ਵੀ ਦੁਖੀ ਨੇ, ਕਿਉਂਕਿ ਨਾਮ ਰਖਵਾਉਣ ਦੇ ਨਾਲ ਕੋਈ ਧਰਮੀ ਨਹੀਂ ਹੋ ਜਾਂਦਾ। ਜਦੋਂ ਤੱਕ ਮਨ ਵਿੱਚੋਂ ਹਉਮੈ ਨਹੀਂ ਜਾਂਦੀ ਉਦੋਂ ਤੱਕ ਇਨਸਾਨ ਸੁਖੀ ਨਹੀਂ ਹੋ ਸਕਦਾ। ਹਉਮੈ ਕੀ ਹੈ?

ਜਾਂ ਸਿਫਤ ਕਰੇ ਅਰਦਾਸ। ਕਈ ਲੋਕ ਕਹਿੰਦੇ ਨੇ ਜਦੋਂ ਵੀ ਪਾਠ ਕਰਨ ਬੈਠੀਏ, ਭਜਨ ਕਰਨ ਵਾਸਤੇ ਬੈਠੀਏ, ਮਨ ਨਹੀਂ ਟਿਕਦਾ। ਮਨ ਕਿਸ ਤਰ੍ਹਾਂ ਟਿਕੇ? ਜਦ ਮਨ ਵਿੱਚ ਵਿਕਾਰ ਨੇ, ਮਨ ਦੀ ਭਟਕਣਾ ਤਾਂ ਹੀ ਖਤਮ ਹੋ ਸਕਦੀ ਹੈ, ਮਨ ਦੇ ਭਰਮ ਤਾਂ ਹੀ ਦੂਰ ਹੋ ਸਕਦੇ ਨੇ ਜੇ ਅਸੀਂ ਦਿਲੋਂ ਅਰਦਾਸ ਕਰੀਏ ਔਰ ਸੱਚੇ ਮਨੋ ਪਰਮੇਸ਼ਵਰ ਦੀ ਸਿਫਤੋਂ ਸਲਾਹ ਕਰੀਏ। ਕਈ ਕਹਿੰਦੇ ਨੇ ਸਾਡੀ ਅਰਦਾਸ ਪੂਰੀ ਨਹੀਂ ਹੋਈ, ਸੁਖਣਾ ਸੁਖੀ ਸੀ ਪੂਰੀ ਨਹੀਂ ਹੋਈ। ਜਦ ਅਰਦਾਸ ਕਰੋ, ਦਿਲ ਦੀ ਗਹਿਰਾਈ ਵਿੱਚੋਂ ਅਰਦਾਸ ਕਰੋ ਔਰ ਸੱਚੇ ਮਨ ਦੇ ਨਾਲ ਪਰਮੇਸ਼ਵਰ ਦੀ ਸਿਫਤ ਕਰੋ, ਅਰਦਾਸ ਵੀ ਸੁਣੀ ਜਾਏਗੀ, ਮਨ ਦਾ ਧੋਖਾ ਪਰਮ ਵਹਿਮ ਵੀ ਦੂਰ ਹੋਣਗੇ ਔਰ ਪਰਮੇਸ਼ਵਰ ਦੀ ਖੁਸ਼ੀ ਵੀ ਪ੍ਰਾਪਤ ਹੋਵੇ।

ਉਹਨਾਂ ਦਾ ਜੀਵਨ ਦੁਨੀਆਂ ਦੇ ਰਾਗ ਰੰਗਾਂ ਤੋਂ ਉੱਤੇ ਹੋ ਜਾਂਦਾ ਹੈ। ਕਿਉਂਕਿ ਸਾਹਿਬ ਜੀ ਬਿਆਨ ਕਰਦੇ ਹਨ, ਜਿਨ੍ਹਾਂ ਨੇ ਨਾਮ ਦਾ ਰਸ ਪੀਤਾ ਉਹਨਾਂ ਨੂੰ ਦੁਨੀਆਂ ਦੇ ਝੂਠੇ ਰਸਾਂ ਦਾ ਫਿਰ ਮੁਤਾਜ ਨਹੀਂ ਹੋਣਾ ਪੈਂਦਾ। ਆਓ ਵਿਚਾਰ ਕਰੀਏ, ਜੋ ਇਸ ਸ਼ਬਦ ਦੀ ਭਾਵਨਾ ਹੈ, ਜੋ ਇਸ ਸ਼ਬਦ ਵਿੱਚ ਪਿਆਰ ਹੈ, ਉਸ ਪਿਆਰ ਵੱਲ ਆਪਾਂ ਆਪਣਾ ਮਨ ਜੋੜੀ ਰੱਖਣਾ ਹੈ। ਔਰ ਵਿਚਾਰ ਕਰੀਏ ਕਿ ਜਿਨ੍ਹਾਂ ਨੇ ਪਿਆਰ ਕੀਤਾ ਉਹਨਾਂ ਦੇ ਮਨ ਦੀ ਤੜਫ ਕਿਸ ਤਰ੍ਹਾਂ ਦੂਰ ਹੁੰਦੀ ਹੈ ਔਰ ਕਿਸ ਤਰ੍ਹਾਂ ਉਹਨਾਂ ਨੂੰ

ਰਾਏਪੁਰ ਦੀ ਤਲਵੰਡੀ ਜਿਸ ਨੂੰ ਹੁਣ ਸਾਰੇ ਆਪਾਂ ਨਨਕਾਣਾ ਸਾਹਿਬ ਕਰਕੇ ਯਾਦ ਕਰਨੇ। ਇਹ ਨਨਕਾਣਾ ਸਾਹਿਬ ਰਾਏਪੁਰ ਦੀ ਤਲਵੰਡੀ ਜਿਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਨੇ ਅਵਤਾਰ ਲਿਆ। ਰਾਏਪੁਰ ਦੀ ਤਲਵੰਡੀ ਦਾ ਨਾਮ ਫਿਰ ਨਨਕਾਣਾ ਸਾਹਿਬ ਪੈ ਗਿਆ। ਆਓ ਅੱਜ ਇਸ ਨਨਕਾਣਾ ਸਾਹਿਬ ਵੱਲ ਆਪਣੀਆਂ ਬਿਰਤੀਆਂ ਲੈ ਚੱਲੀਏ। ਧੰਨ ਗੁਰੂ ਨਾਨਕ ਸਾਹਿਬ ਦੀ ਸੂਰਤ ਆਪਣੀਆਂ ਅੱਖਾਂ ਵਿੱਚ ਵਸਾ ਕੇ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਉਹਨਾਂ ਦੀ ਇਸ ਪ੍ਰੇਮ ਗਾਥਾ ਦਾ ਆਪਾਂ ਆਨੰਦ ਮਾਣੀਏ ਕਿ ਕਿਸ ਤਰ੍ਹਾਂ ਪ੍ਰੇਮ ਕਰਨ ਵਾਲੇ ਜਦ ਮਿਲਾਪ ਨਾ ਹੋਵੇ ਤੇ ਤੜਫਦੇ ਨੇ, ਜਦ ਮਿਲਾਪ ਹੋ ਜਾਏ ਤੇ ਫਿਰ ਉਹ ਆਨੰਦ ਬਿਆਨ ਨਹੀਂ ਕੀਤਾ ਜਾਂਦਾ। ਨਨਕਾਣਾ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦਾ ਘਰ, ਸਵੇਰ ਦਾ ਵੇਲਾ ਰਸੋਈ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਮਹਿਤਾ ਕਾਲੂ ਜੀ ਬੈਠੇ ਨੇ, ਕੋਲ ਹੀ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਮਾਤਾ ਮਾਤਾ ਤ੍ਰਿਪਤਾ ਜੀ ਬੈਠੇ ਹੋਏ ਔਰ ਮਾਤਾ ਤ੍ਰਿਪਤਾ ਜੀ ਆਪਣੇ ਪਤੀ ਮਹਿਤਾ ਕਾਲੂ ਜੀ ਨੂੰ ਕਹਿ ਰਹੇ ਨੇ, ਮੇਰੇ ਨਾਨਕ ਦਾ ਜਨਮ ਦਿਨ ਆ ਰਿਹਾ ਹੈ, ਮੇਰੇ ਨਾਨਕ ਦੀ ਵਰੇ ਗੰਢ ਹੈ ਕਿ ਮੇਰਾ ਨਾਨਕ ਆਵੇਗਾ ਜਾਂ ਹਰ ਸਾਲ ਦੀ ਤਰ੍ਹਾਂ ਇਹ ਜਨਮ ਦਿਨ ਵੀ ਉਡੀਕਾਂ ਵਿੱਚ ਲੰਘ ਜਾਏਗਾ। ਬੁੱਢਾ ਬਾਬਾ ਕਾਲੂ ਅੱਖਾਂ ਵਿੱਚ ਅੱਥਰੂ ਭਰ ਕੇ ਕਹਿਣ ਲੱਗੇ, ਤ੍ਰਿਪਤਾ ਇੰਨਾ ਲਾਡਲਾ ਪੁੱਤਰ ਹੈ ਮੇਰਾ ਨਾਨਕ, ਉਹਨੂੰ ਦੁਨੀਆਂ ਦਾ ਫਿਕਰ ਹੈ, ਦੁਨੀਆਂ ਦੇ ਉਧਾਰ ਵਾਸਤੇ ਘਰ ਬਾਰ ਦੇ ਸੁੱਖ ਛੱਡ ਕੇ ਦੁਨੀਆਂ ਨੂੰ ਸੁੱਖ ਦੇਣ ਵਾਸਤੇ ਤੁਰੇ ਹੈ, ਪਰ ਸਾਡੀਆਂ ਅੱਖਾਂ ਉਹਨੂੰ ਦੇਖਣ ਵਾਸਤੇ ਤਰਸਦੀਆਂ ਨੇ। ਹਰ ਸਾਲ ਇਸ ਦਿਨ ਦੀ ਉਡੀਕ ਕਰਦੇ ਹਾਂ ਕਿ ਮੇਰਾ ਨਾਨਕ ਆਵੇਗਾ, ਪਰ ਹਰ ਸਾਲ ਇਹ ਜਨਮ ਦਿਨ ਦਾ ਦਿਨ ਲੰਘ ਜਾਂਦਾ ਹੈ, ਅਥਰੂ ਕੇਰਦੇ ਹਾਂ ਉਡੀਕਦੇ ਹਾਂ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਪਰ ਇਸ ਵਾਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਮੇਰਾ ਨਾਨਕ ਜ਼ਰੂਰ ਆਵੇਗਾ, ਇਸ ਵਾਰੀ ਆਪਣੇ ਨਾਨਕ ਦਾ ਜਨਮ ਦਿਨ, ਆਪਣੇ ਪੁੱਤਰ ਦਾ ਜਨਮ ਦਿਨ ਇਸੇ ਘਰ ਵਿੱਚ ਮਨਾਇਆ ਜਾਏਗਾ।

ਹਾਂ ਵਾਰੀ ਵੰਜ ਜਾ ਖਨੀਏ ਵੰਜ ਜਾ ਤੋ ਸਾਹਿਬ ਕੇ ਨਾਮੇ ਐ ਪਰਮੇਸ਼ਰ ਮੈਂ ਤੇਰੇ ਤੋਂ ਵਾਰੀ ਤੇਰੇ ਨਾਮ ਤੋਂ ਕੁਰਬਾਨ ਜਾਣਾ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਬਿਆਨ ਕਰਦੇ ਹਨ ਆਓ ਆਪਣੀਆਂ ਬਿਰਤੀਆਂ ਉਸੇ ਪਾਸੇ ਲੈ ਚੱਲੀਏ ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਦਾ ਰਾਹ ਪੈ ਤੱਕਦੇ ਨੇ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ ਆਏ ਆਪਣੇ ਪਿਤਾ ਮਹਿਤਾ ਕਾਲੂ ਨੂੰ ਮਿਲੇ ਨਾਲ ਬੇਬੇ ਨਾਨਕੀ ਦੇ

ਤੇ ਜੰਗਲ ਵਿੱਚ ਦਰਖਤ ਦੇ ਥੱਲੇ ਬੈਠ ਕੇ ਬਾਣੀ ਦਾ ਇਹ ਸ਼ਬਦ ਪੈ ਪੜ੍ਹਦੇ ਨੇ ਔਰ ਅਥਰੂ ਕੇੜਦੇ ਨੇ। ਦੂਸਰੇ ਪਾਸੇ ਸ਼ਾਮ ਹੋ ਰਹੀ ਹੈ, ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦਾ ਵੈਰਾਗ ਦੇਖਿਆ ਨਹੀਂ ਜਾਂਦਾ ਮੰਜੇ ਤੇ ਲੰਮੇ ਪਏ, ਕੋਲ ਬੇਬੇ ਨਾਨਕੀ ਜੀ ਬੈਠੇ ਦਲਾਸਾ ਪੈ ਦਿੰਦੇ, ਕਹਿ ਰਹੇ ਨੇ ਅੰਮੀ ਤੁਸੀਂ ਰੋਵੋ ਨਾ, ਮੇਰਾ ਵੀਰ ਜ਼ਰੂਰ ਆਵੇਗਾ। ਤਾਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮਾਵਾਂ ਦਾ ਪੁੱਤਰਾਂ ਨਾਲ ਕੀ ਮੋਹ ਹੁੰਦਾ, ਪੁੱਤਰ ਜਾਣਨ ਭਾਵੇਂ ਨਾ ਜਾਣ, ਮਾਵਾਂ ਜ਼ਰੂਰ ਜਾਣਦੀ। ਔਲਾਦ ਮਾਪਿਆਂ ਦੀ ਕਦਰ ਕਰੇ ਭਾਵੇਂ ਨਾ ਕਰੇ, ਪਰ ਮਾਪੇ ਜਿਹੜੇ ਨੇ ਹਮੇਸ਼ਾ ਔਲਾਦ ਦੀ ਸੁੱਖ ਮੰਗਦੇ। ਮਾਂ ਬਾਪ ਔਲਾਦ ਨੂੰ ਝਿੜਕੇ ਵੀ, ਪਰ ਦਿਲ ਦੇ ਕਿਸੇ ਕੋਨੇ ਵਿੱਚੋਂ ਉਹ ਨਾਲ ਅਸੀਸ ਵੀ ਦਿੰਦਾ। ਤੇ ਪੁੱਤਰ ਬੇਸ਼ੱਕ ਮਾਂ ਬਾਪ ਨੂੰ ਠੋਕਰਾ ਮਾਰੇ, ਉਹਨਾਂ ਨੂੰ ਦੁਖੀ ਕਰੇ, ਪਰ ਮਾਪੇ ਫਿਰ ਵੀ ਅਸੀਸ ਹੀ ਦਿੰਦੇ ਹਨ। ਕਿਉਂ ਕਿ ਮਾਪੇ ਜਿਹੜੇ ਨੇ ਇਹਨਾਂ ਦੀ ਸੇਵਾ ਰੱਬ ਦੀ ਸੇਵਾ ਇੱਕ ਬਰਾਬਰ ਹੈ। ਮਾਪੇ ਔਲਾਦ ਨੂੰ ਜਨਮ ਦਿੰਦੇ ਨੇ, ਮਾਪੇ ਦਾਤਾ ਨੇ, ਔਰ ਦਾਤਾ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦਿੰਦਾ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮੇਰਾ ਪੁੱਤਰ ਨਾਨਕ ਮੇਰੇ ਕੋਲ ਨਹੀਂ, ਮੈਨੂੰ ਕਿਵੇਂ ਚੈਨ ਆਵੇ। ਫੇਰ ਪੁੱਤਰਾਂ ਦਾ ਕੋਲ ਨਾ ਹੋਣਾ ਤੇ ਮਾਵਾਂ ਦੇ ਮਨਾਂ ਦੀ ਧੜਪ ਕੈਸੀ। ਭਾਈ ਵੀਰ ਸਿੰਘ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਮਨ ਦੀ ਅਵਸਥਾ ਇਸ ਤਰ੍ਹਾਂ ਬਿਆਨ ਕੀਤੀ ਹੈ, ਦੁਨੀਆ ਅੰਨ ਅਨੇਰ ਪੁੱਤ ਜੀ ਅੱਖੋਂ ਓਹਲੇ, ਤੌਲਰ ਮਿੱਟੀ ਢੇਰ ਮਹਿਲ ਹਨ ਸੁੰਜੇ ਖੋਲੇ, ਬਲਦੇ ਦਿਸਣ ਬਾਗ ਵਿੱਚ ਜੇ ਪੁੱਤ ਨਾ ਹੋਵੇ, ਕਾਹਦੇ ਮਿੱਠੇ ਰਾਗ ਮਾਉ ਜੇ ਹੰਝੂ ਚੋਵੇ, ਤੁਰ ਗਏ ਪੁੱਤ ਵਿਦੇਸ਼ ਮਾਉ ਨੂੰ ਸਾਰ ਨਾ ਕਰੀ, ਜਿਉਂਦੀ ਮੋਈ ਮਾਉ ਹਿੱਕੇ ਉਹ ਹੋ ਗਏ ਚੱਲੀ, ਮਾਂ ਜੀਵੇ ਤਦ ਲਾਗ ਪੁੱਤ ਵਿੱਚ ਵਿਹੜੇ ਦਿਸੇ, ਦਿੱਤੀ ਪੁੱਤਰ ਕੰਡ ਮਾਉ ਜਿਉਂ ਛਾਲਾ ਕੁਸੇ, ਮਰ ਜਾਵੇ ਉਹ ਮਾਉ ਪੁੱਤ ਨਾ ਵਰਿਆਂ ਦੇਖੇ, ਤੜਫੇ ਮੱਛੀ ਵਾਂਗ ਪੁੱਤ ਦੇ ਮਿਲਣ ਭੁਲੇਖੇ, ਮੈਂ ਨਾ ਸੀਗੀ ਜੋਗ ਪੁੱਤ ਸੀ ਨੂਰ ਇਲਾਹੀ, ਨੈਣਾ ਤਾਈ ਵਿਯੋਗ ਨੂਰ ਦਾ ਰਹੇ ਸਦਾ ਹੀ, ਵੀਰ ਪਿਆਰੀ ਭੈਣ ਅੱਜ ਹੈ ਵਿਹੜੇ ਆਈ, ਕੀ ਆਪਣੇ ਹੈ ਨਾਲ ਸੁਖ ਦਾ ਸੁਨੇਹਾ ਲਿਆਈ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਉਹਨਾਂ ਮਹਿਲਾਂ ਨੂੰ ਕੀ ਕਰਨਾ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ, ਉਹ ਸੋਹਣੇ ਬਾਗ ਵੀ ਸੜਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ, ਪੁੱਤ ਵਿਦੇਸ਼ ਚਲਾ ਜਾਵੇ, ਮਾਂ ਨੂੰ ਖਬਰ ਨਾ ਕਰੇ, ਮਾਂ ਜੀ ਨਹੀਂ ਸਕਦੀ। ਇਹੋ ਜਿਹੀਆਂ ਵੈਰਾਗ ਦੀਆਂ ਗੱਲਾਂ ਕਰਦੇ ਹਾਂ। ਮਾਤਾ ਤ੍ਰਿਪਤਾ ਜੀ ਮੰਜੀ ਤੇ ਲੰਮੇ ਪਏ, ਹੱਥਾਂ ਦੇ ਵਿੱਚ ਉਹ ਚੋਲਾ ਸੀ ਕੇ ਜਿਹੜਾ ਉਡੀਕਦੇ ਨੇ ਕਿ ਆਪਣੇ ਨਾਨਕ ਪੁੱਤਰ ਦੀ ਗੱਲ ਪਾਵਾਂਗੇ, ਉਹ ਚੋਲਾ ਹੱਥਾਂ ਵਿੱਚ ਫੜੇ, ਚੋਲੇ ਤੇ ਹੱਥ ਫੇਰਦੇ ਆ, ਅੱਖਾਂ ਬੰਦ ਨੇ, ਆਪ ਹੀ ਕਹਿੰਦੇ ਨੇ ਕਈ ਵਾਰੀ, ਮਾਂ ਮੈਂ ਆ ਗਿਆ, ਲਿਆ ਮੈਨੂੰ ਚੋਲਾ ਪੁਆ, ਤੇ ਆਪ ਹੀ ਕਹਿਣ ਲੱਗ ਪੈਂਦੇ ਨੇ, ਬੇਟਾ ਨਾਨਕ ਇਹ ਦੇਖ ਮੈਂ ਤੇਰੇ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਚੋਲਾ ਸੀ ਕੇ ਰੱਖਿਆ ਹੈ ਕਿ ਚੋਲਾ ਤੂੰ ਪਾਵੇਂਗਾ। ਮਾਤਾ ਤ੍ਰਿਪਤਾ ਦਾ ਵੈਰਾਗ ਚੱਲਿਆ ਨਹੀਂ ਜਾਂਦਾ। ਉਧਰ ਨਨਕਾਣਾ ਸਾਹਿਬ ਦਾ ਰਾਜਾ ਰਾਏ ਬੁਲਾਰ, ਉਹ ਵੀ ਗੁਰੂ ਨਾਨਕ ਦੀ ਯਾਦ ਵਿੱਚ ਅਥਰੂ ਪਿਆ ਕੇਰਦੇ, ਗੁਰੂ ਨਾਨਕ ਦੇ ਪਿਆਰੇ ਇਕੱਠੇ ਬੈਠੇ ਕੀਰਤਨ ਪੈ ਕਰਦੇ ਨੇ,
ਗੁਰੂ ਨਾਨਕ ਦੀ ਯਾਦ ਵਿੱਚ ਤੇ ਨਾਲੇ ਅਰਦਾਸਾਂ ਪਏ ਕਰਦੇ ਨੇ।

ਆਪਣੇ ਸਪੁੱਤਰ ਧੰਨ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਮੰਜੀ ਤੇ ਲੰਮੇ ਪਏ। ਇੱਕ ਪਾਸੇ ਮਹਿਤਾ ਕਾਲੂ ਜੀ ਭਰਾ ਪਏ ਦੇਖਦੇ ਔਰ ਇੱਕ ਪਾਸੇ ਭਾਈ ਅਜੈ ਰਾਮ ਔਰ ਇੱਕ ਪਾਸੇ ਰਾਏਪੁਰ ਦੀ ਤਲਵੰਡੀ ਦਾ ਰਾਜਾ ਰਾਏ ਬੁਲਾਰ ਔਰ ਪਿਆਰੇ ਉਡੀਕਦੇ ਪਏ ਨੇ ਕਿ ਇਸ ਵਾਰੀ ਜ਼ਰੂਰ ਗੁਰੂ ਨਾਨਕ ਸਾਹਿਬ ਦੀ ਵਰੇ ਗੰਢ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਵਿੱਚ ਮਨਾਵਾਂਗੇ। ਸੂਰਜ ਡੁੱਬਣ ਵਾਲਾ ਹੋ ਗਿਆ। ਮਹਿਤਾ ਕਾਲੂ ਜੀ ਦਰਵਾਜ਼ੇ ਵੱਲ ਨਿਗਾਹ ਟਿਕਾ ਕੇ ਬੈਠੇ ਆ ਔਰ ਬੇਬੇ ਨਾਨਕੀ ਜੀ ਛੱਤ ਤੇ ਖੜੇ ਹੋ ਕੇ ਰਾਹ ਪੈ ਥੱਕਦੇ ਨੇ। ਅਚਾਨਕ ਮਹਿਤਾ ਕਾਲੂ ਜੀ ਖੁਸ਼ੀ ਨਾਲ ਝੂਮ ਉੱਠੇ ਔਰ ਆਵਾਜ਼ ਮਾਰਦੇ ਨੇ, ਤ੍ਰਿਪਤਾ ਆਓ ਦੇਖ ਮੇਰਾ ਨਾਨਕ ਆ ਗਿਆ। ਕਹਿੰਦਿਆਂ ਹੋਇਆ ਬੁੱਢਾ ਬਾਬਾ ਕਾਲੂ ਉੱਠ ਕੇ ਖੜੇ ਹੋਏ ਔਰ ਸੱਚਮੁੱਚ ਸਾਹਮਣੇ ਧੰਨ ਗੁਰੂ ਨਾਨਕ ਸਾਹਿਬ ਨਾਲ ਸੇਵਕ ਮਰਦਾਨਾ ਵਿਹੜੇ ਵਿੱਚ ਦਾਖਲ ਹੋਏ ਔਰ ਆਉਂਦਿਆਂ ਧੰਨ ਗੁਰੂ ਨਾਨਕ ਸਾਹਿਬ ਨੇ ਇਹ ਸੱਦ ਲਾਈ, ਸਤ ਕਰਤਾਰ ਇਹ ਸਤ ਕਰਤਾਰ ਅੰਦਰ ਜਿਵੇਂ ਲੈ ਗਿਆ ਦਿਲ ਦੀ ਗਹਿਰਾਈ ਵਿੱਚ। ਮਹਿਤਾ ਕਾਲੂ ਜੀ ਖੁਸ਼ੀ ਨਾਲ ਝੂਮਦੇ ਹੋਏ ਅੱਗੇ ਵਧੇ। ਧੰਨ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਦੇ ਕੋਲ ਆਏ। ਗੁਰੂ ਹੋਣ ਦਾ ਮਨ ਵਿੱਚ ਗੁਮਾਨ ਨਹੀਂ, ਆਪਣੇ ਪਿਤਾ ਦੇ ਪੈਰਾਂ ਤੇ ਮੱਥਾ ਟੇਕਿਆ ਜਿਸ ਗੁਰੂ ਨਾਨਕ ਨੂੰ ਦੁਨੀਆ ਨਮਸਕਾਰਾਂ ਕਰਦੀ ਹੈ ਉਹ ਧੰਨ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਦੇ ਪੈਰਾਂ ਤੇ ਮੱਥਾ ਟੇਕਦੇ ਨੇ ਤੇ ਪਿਤਾ ਨੇ ਬਾਹਾਂ ਤੋਂ ਫੜ ਕੇ ਆਪਣੇ ਸਪੁੱਤਰ ਗੁਰੂ ਨਾਨਕ ਸਾਹਿਬ ਨੂੰ ਗੱਲ ਦੇ ਨਾਲ ਲਾਇਆ, ਕੰਢ ਤੇ ਹੱਥ ਫੇਰੇ ਹੈ, ਅਥਰੂ ਨਹੀਂ ਰੁਕਦੇ ਤੇ ਕਹਿੰਦੇ ਨੇ ਬੇਟਾ ਅੱਜ ਮਨ ਨੂੰ ਠੰਡ ਪੈ ਗਈ, ਬੜਾ ਸਮਾਂ ਹੋ ਗਿਆ ਤੈਨੂੰ ਉਡੀਕਦੇ ਹਾਂ, ਤੈਨੂੰ ਬੜਾ ਮੈਂ ਝਿੜਕਿਆ, ਤੈਨੂੰ ਮੈਂ ਇੱਕ ਵਾਰੀ ਚਪੇੜਾ ਵੀ ਮਾਰੀ ਹੈ, ਪਰ ਬੇਟਾ ਬਾਅਦ ਵਿੱਚ ਜਾਣਿਆ ਕਿ ਤੂੰ ਕੀ ਹੈ। ਅਚਾਨਕ ਖਿਆਲ ਆਇਆ, ਕਹਿਣ ਲੱਗੇ ਜਾ ਬੇਟਾ ਪਹਿਲਾਂ ਆਪਣੀ ਮਾਂ ਨੂੰ ਮਿਲ। ਧੰਨ ਗੁਰੂ ਨਾਨਕ ਸਾਹਿਬ ਮਾਤਾ ਤ੍ਰਿਪਤਾ ਜੀ ਦੇ ਕੋਲ ਆਏ, ਮੰਜੀ ਦੇ ਕੋਲ ਬੈਠੇ ਤੇ ਕੀ ਦੇਖਦੇ ਨੇ, ਮਾਤਾ ਜੀ ਦੀਆਂ ਅੱਖਾਂ ਬੰਦ ਨੇ, ਹੱਥਾਂ ਵਿੱਚ ਚੋਲਾ ਹੈ। ਆਪੇ ਕਦੇ ਕਹਿੰਦੇ ਨੇ ਬੇਟਾ ਨਾਨਕ ਇਹ ਚੋਲਾ ਪਾ ਲੈ, ਆਪੇ ਫਿਰ ਕਹਿ ਉੱਠਦੇ ਨੇ ਲਿਆ ਮਾਂ ਮੈਨੂੰ ਚੋਲਾ ਪਵਾ। ਇਹ ਵੈਰਾਗ ਦੇਖਿਆ ਤੇ ਧੰਨ ਗੁਰੂ ਨਾਨਕ ਸਾਹਿਬ ਆਪਣੀ ਮਾਤਾ ਦੇ ਹੱਥ ਫੜ ਕੇ ਕਹਿਣ ਲੱਗੇ ਮਾਂ ਅੱਖਾਂ ਖੋਲ, ਸੱਚਮੁੱਚ ਮੈਂ ਆ ਗਿਆ, ਲਿਆ ਮਾਂ ਮੈਨੂੰ ਚੋਲਾ ਪਵਾ। ਅੱਖਾਂ ਖੋਲੀਆਂ, ਸਪੁੱਤਰ ਵੀ ਹੋਵੇ ਫਿਰ ਧੰਨ ਗੁਰੂ ਨਾਨਕ ਸਾਹਿਬ ਵਰਗਾ, ਘੁੱਟ ਕੇ ਛਾਤੀ ਨਾਲ ਲਾਇਆ, ਅਥਰੂ ਕਿਤੇ ਰੁਕਣ। ਕਹਿਣ ਲੱਗੇ ਬੇਟਾ ਹਰ ਸਾਲ ਤੇਰੇ ਜਨਮ ਦਿਨ ਤੇ ਚੋਲਾ ਸੀ ਕੇ ਰੱਖਦੀ ਹੈ। ਤੇ ਸਾਹਿਬ ਜੀ ਕਹਿਣ ਲੱਗੇ ਮਾਂ ਲਿਆ ਫਿਰ ਮੈਨੂੰ ਚੋਲਾ ਪਵਾ। ਪਲੋ ਪਲੀ ਵਿੱਚ ਇਹ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ, ਸੰਗਤਾਂ ਸ਼ਹਿਰ ਦੇ ਵਾਸੀ ਔਰ ਉਹ ਪਿਆਰੇ ਜਿਹੜੇ ਕੀਰਤਨ ਵਿੱਚ ਜੁੜੇ ਸਨ ਦਰਸ਼ਨ ਕਰਨ ਵਾਸਤੇ ਉਮੜ ਪਏ। ਤੇ ਬੇਬੇ ਨਾਨਕੀ ਜੀ ਹਾਲੇ ਵੀ ਛੱਤ ਤੇ ਖੜੇ ਸਨ ਕਿ ਪਹਿਲਾਂ ਮਾਤਾ ਪਿਤਾ ਮਿਲ ਲੈਣ, ਮੈਂ ਫਿਰ ਮਿਲਾਂਗੀ।

ਧੰਨ ਗੁਰੂ ਨਾਨਕ ਸਾਹਿਬ ਨੇ ਬੇਬੇ ਨਾਨਕੀ ਨੂੰ ਜਦ ਇਤਨੇ ਬਚਨ ਕਹੇ। ਭੈਣ ਜੀ ਹੈ ਬੇਬੇ ਨਾਨਕੀ, ਤੁਸੀਂ ਵੱਡੇ ਹੋ, ਤੁਸੀਂ ਮੇਰੇ ਪੈਰਾਂ ਤੇ ਮੱਥਾ ਟੇਕੋ, ਇਹ ਨਹੀਂ ਹੋ ਸਕਦਾ। ਸਾਧ ਸੰਗਤ, ਇੱਕ ਇੱਕ ਲਫ਼ਜ਼ ਵਿੱਚੋਂ ਸਾਡੇ ਜੀਵਨ ਵਾਸਤੇ ਸਿੱਖਿਆ ਹੈ, ਇਹ ਵੱਖਰੀ ਗੱਲ ਹੈ। ਇਹਨਾਂ ਗੱਲਾਂ ਨੂੰ ਕੋਈ ਮੰਨੇ ਭਾਵੇਂ ਨਾ ਮੰਨੇ, ਪਰ ਸੁੱਖ ਤਾਂ ਮੰਨਣ ਵਿੱਚ ਹੀ ਹੈ। ਹੁਣ ਤਾਂ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨੇ ਆ ਹੁਣ ਤੁਸੀਂ ਜਾ ਕੇ ਭਾਈ ਅਜੈ ਰਾਮ ਜੀ ਨੂੰ ਲੈ ਕੇ ਆਓ। ਸ਼ਹਿਰ ਵਾਸੀਆਂ ਨੂੰ ਪਤਾ ਲੱਗ ਗਿਆ ਸੀ, ਦੀਪਮਾਲਾ ਉਸੇ ਵੇਲੇ ਸ਼ੁਰੂ ਹੋ ਗਈ ਕਿ ਧੰਨ ਗੁਰੂ ਨਾਨਕ ਸਾਹਿਬ ਦਾ ਅੱਜ ਜਨਮ ਦਿਨ ਮਨਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ। ਪਰ ਕੁਝ ਦੇਰ ਬਾਅਦ ਧੰਨ ਗੁਰੂ ਨਾਨਕ ਸਾਹਿਬ ਆਪ ਉੱਠੇ ਤਾਂ ਪਿਤਾ ਮਹਿਤਾ ਕਾਲੂ ਜੀ ਪੁੱਛਦੇ ਨੇ, ਬੇਟਾ ਕਿੱਥੇ ਚੱਲੇ? ਸਾਹਿਬ ਜੀ ਕਹਿਣ ਲੱਗੇ, ਮਰਦਾਨਾ, ਭਾਈ ਅਜੈ ਰਾਮ ਨੂੰ ਵੈਰਾਗ ਵਿੱਚ ਉਠਾ ਨਹੀਂ ਸਕਿਆ। ਧੰਨ ਗੁਰੂ ਨਾਨਕ ਸਾਹਿਬ ਆਪ ਉਸ ਜਗ੍ਹਾ ਪਹੁੰਚੇ ਜਿੱਥੇ ਭਾਈ ਅਜੈ ਰਾਮ ਜੀ ਵੈਰਾਗ ਵਿੱਚ ਬੈਠੇ ਸ਼ਬਦ ਗਾ ਰਹੇ ਸਨ। ਅੱਗੇ ਭਾਈ ਮਰਦਾਨਾ ਕੋਲ ਬੈਠੇ ਸ਼ਬਦ ਪੜ੍ਹ ਰਹੇ ਔਰ ਵਾਰ ਵਾਰ ਕਹਿ ਰਹੇ ਸਨ, ਜੈ ਰਾਮ ਜੀ ਉੱਠੋ, ਧੰਨ ਗੁਰੂ ਨਾਨਕ ਸਾਹਿਬ ਆ ਗਏ ਨੇ। ਪਰ ਭਾਈ ਅਜੈ ਰਾਮ ਜੀ ਵੈਰਾਗ ਵਿੱਚੋਂ ਉੱਠ ਨਾ ਸਕੇ, ਕਿਉਂਕਿ ਇਹ ਪਿਆਰ ਭਾਗਾਂ ਨਾਲ ਮਿਲਦਾ ਹੈ ਔਰ ਇਸ ਪਿਆਰ ਨੂੰ ਉਹ ਹੀ ਜਾਣਦਾ ਹੈ ਜਿਸ ਨੇ ਇਹ ਪਿਆਰ ਕੀਤਾ। ਭਗਤ ਕਬੀਰ ਜੀ ਕਹਿੰਦੇ ਨੇ, ਸੋ ਕਤ ਜਾਣੇ ਪੀਰ ਪਰਾਈ, ਜਾਂ ਕੇ ਅੰਦਰ ਦਰਦ ਨਾ ਪਾਈ। ਭਗਤ ਰਵਿਦਾਸ ਔਰ ਭਗਤ ਕਬੀਰ ਸਾਹਿਬ ਦੋਨਾਂ ਦੇ ਸ਼ਬਦ ਪੜ੍ਹੀਏ, ਇੱਕੋ ਹੀ ਗੱਲ ਨਜ਼ਰ ਆਉਂਦੀ। ਭਗਤ ਰਵਿਦਾਸ ਉਹ ਵੀ ਮਨ ਦੀ ਤੜਪ ਦੱਸਦੇ ਨੇ ਔਰ ਭਗਤ ਕਬੀਰ ਸਾਹਿਬ ਕਹਿੰਦੇ ਨੇ, ਲਾਗੀ ਹੋਏ ਸੋ ਜਾਣੇ ਵੀਰ, ਰਾਮ ਭਗਤ ਅਣਿਆਲੇ ਦੀ। ਕਿ ਇਹ ਪ੍ਰੇਮਾ ਭਗਤੀ ਦੇ ਤੀਰ ਜਿਹੜੇ ਨੇ, ਜਿਹਨੂੰ ਲੱਗ ਜਾ, ਇਹ ਜਿਹਨੂੰ ਤੀਰ ਲੱਗਦੇ ਨੇ ਉਹ ਹੀ ਜਾਣੇ

ਉਹਨਾਂ ਦੇ ਸਿਰ ਤੇ ਹੱਥ ਰੱਖਿਆ, ਅੱਖਾਂ ਖੋਲੀਆਂ, ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਮਨ ਤ੍ਰਿਪਤ ਹੋ ਗਿਆ, ਸਾਰੇ ਪਿਆਰੇ ਇਕੱਠੇ ਹੋ ਗਏ। ਧੰਨ ਗੁਰੂ ਨਾਨਕ ਸਾਹਿਬ ਘਰ ਵਾਪਸ ਆਏ। ਰਾਏ ਭੋਏ ਦੀ ਤਲਵੰਡੀ ਦਾ ਰਾਜਾ ਰਾਏ ਬੁਲਾਰ ਵੀ ਦਰਸ਼ਨਾਂ ਵਾਸਤੇ ਆਇਆ, ਮੱਥਾ ਟੇਕਿਆ, ਸਾਹਿਬਾਂ ਨੇ ਬਥੇਰਾ ਕਿਹਾ, ਰਾਏ ਜੀ ਤੁਸੀਂ ਬਜ਼ੁਰਗ ਹੋ। ਪਰ ਰਾਏ ਬੁਲਾਰ ਕਹਿਣ ਲੱਗੇ, ਮੈਂ ਭਾਵੇਂ ਮੁਸਲਮਾਨ ਹਾਂ ਪਰ ਜਦ ਮੈਂ ਤੁਹਾਨੂੰ ਦੇਖਦਾ ਮੈਨੂੰ ਤੁਹਾਡੇ ਮੱਥੇ ਤੋਂ ਅੱਲਾ ਦਾ ਨੂਰ ਨਜ਼ਰ ਆਉਂਦਾ ਹੈ। ਤੁਹਾਨੂੰ ਦੇਖਦਾ, ਤੁਹਾਡੇ ਮਸਤਕ ਨੂੰ ਦੇਖਦਾ, ਤੁਹਾਡੇ ਮਸਤਕ ਤੋਂ ਅੱਲਾ ਦਾ ਨੂਰ ਮੈਨੂੰ ਨਜ਼ਰ ਆਉਂਦਾ ਹੈ। ਸਾਧ ਸੰਗਤ, ਮਹਾਂਪੁਰਸ਼ ਕਿਸੇ ਇੱਕ ਦੇ ਨਹੀਂ, ਉਹ ਸਭ ਦੇ ਸਾਂਝੇ ਹੁੰਦੇ ਹਨ ਤੇ ਜਿਹੜੇ ਸਾਰੇ ਨਾਲ ਪਿਆਰ ਕਰਦੇ ਨੇ। ਅਸਲ ਵਿੱਚ ਧਰਮੀ ਵੀ ਉਹੀ ਨੇ ਜਿਹੜਾ ਆਪਣੇ ਧਰਮ ਨੂੰ ਚੰਗਾ ਦੂਸਰੇ ਨੂੰ ਮਾੜਾ ਕਵੇ, ਉਹ ਧਰਮੀ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਧਰਮੀ ਹੈ ਉਹ ਤੇ ਸਭ ਨਾਲ ਪਿਆਰ ਕਰਦਾ। ਇਸ ਤਰ੍ਹਾਂ ਇਹਨਾਂ ਸਾਰੇ ਪਿਆਰਿਆਂ ਨੇ ਮਿਲ ਕੇ ਧੰਨ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾਇਆ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਆਓ ਭਾਈ, ਇਸ ਕਥਾ ਤੋਂ ਆਪਾਂ ਵੀ ਇਹ ਸਿੱਖਿਆ ਲਈਏ, ਇੱਕ ਤੇ ਸਾਹਿਬ ਵਾਸਤੇ ਆਪਣੇ ਮਨ ਵਿੱਚ ਪਿਆਰ ਰੱਖੇ, ਦੂਸਰਾ ਜੀਵਨ ਇਹੋ ਜਿਹਾ ਹੋਵੇ ਕਿ ਸਾਡੇ ਜੀਵਨ ਤੋਂ ਲੋਕ ਸਿੱਖਿਆ ਲੈ, ਸਭ ਨਾਲ ਪਿਆਰ ਕਰੀਏ, ਔਰ ਐਸਾ ਪਿਆਰ ਕਿ ਸਾਡਾ ਇਹ ਪਿਆਰ ਦੂਸਰਿਆਂ ਦੇ ਹਿਰਦੇ ਵਿੱਚ ਵੀ ਪਿਆਰ ਭਰੇ ਔਰ ਨਫ਼ਰਤ ਨੂੰ ਦੂਰ ਕਰ ਦੇਵੇ। ਇਹ ਤਾਂ ਹੀ ਹੋਵੇਗਾ ਜੇ ਅਸੀਂ ਬਾਣੀ ਦੀਆਂ ਇਹਨਾਂ ਪੰਗਤੀਆਂ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ। ਆਓ ਅਰਦਾਸ ਕਰੀਏ। ਐ ਧੰਨ ਗੁਰੂ ਨਾਨਕ ਪਾਤਸ਼ਾਹ, ਸਾਨੂੰ ਨਹੀਂ ਪਤਾ ਵਾਰੀ ਕਿਸ ਤਰ੍ਹਾਂ ਜਾਈਦਾ, ਸਾਨੂੰ ਨਹੀਂ ਪਤਾ ਨਾਮ ਤੋਂ ਕਿਸ ਤਰ੍ਹਾਂ ਕੁਰਬਾਨ ਹੋਈਦਾ, ਪਰ ਤੇਰਾ ਹੀ ਸ਼ਬਦ ਪੜ੍ਹ ਕੇ ਆਪਣੇ ਮਨ ਦੀ ਭਾਵਨਾ ਪਏ ਪ੍ਰਗਟ ਕਰਦੇ ਹਾਂ ਕਿ ਅਸੀਂ ਵੀ ਤੇਰੇ ਤੋਂ ਵਾਰੀ ਜਾਂਦੇ ਹਾਂ, ਤੇਰੇ ਤੋਂ ਕੁਰਬਾਨ ਜਾਂਦੇ ਹਾਂ, ਤੇਰੇ ਨਾਮ ਤੋਂ ਕੁਰਬਾਨ ਜਾਂਦੇ ਹਾਂ, ਕਿਉਂਕਿ ਤੇਰੇ ਨਾਮ ਦੇ ਵਿੱਚ ਸਾਰੇ ਸੁੱਖ ਹਨ।

भगत नू गुरु प्यार वाले नू बिना गुरु के दर्शन ते गुरु के दर्शन दे भी दो अर्थ ने ना एक ता दीदार जिहड़ी अखां नाल करने आपां एक दर्शन संस्कृत फलसफे नू कहिंदे ने जो गुरु की फलासफी है जे उहनू नहीं समझिया ते दर्शन सदा अधूरे रह जाणगे सतगुर नू सब को देखदा चेता जगत संसार ਡਿੱਠੇ ਮੁਕਤ ਨਾ ਹੋਵੇ ਚਿੱਚਰ ਗੁਰ ਸ਼ਬਦ ਨਾ ਕਰੇ ਪਿਆ ਗੁਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਚਿਰ ਗੁਰੂ ਕੇ ਸ਼ਬਦ ਦੀ ਵਿਚਾਰ ਗੁਰੂ ਕੇ ਬਚਨਾਂ ਦਾ ਅਧਿਐਨ ਗੁਰੂ ਕੇ ਬਚਨਾਂ ਦੀ ਕਮਾਈ ਨਾ ਕੀਤੀ ਉਹਨਾਂ ਚਿਰ ਕੇਵਲ ਆਏ ਮੱਥਾ ਟੇਕ ਕੇ ਤੁਰ ਗਏ ਤਾਂ ਪਿਆਰ ਬੜਾ ਅਧੂਰਾ ਇਸ ਤਰ੍ਹਾਂ ਵੇਖਿਆ ਗੱਲ ਨਹੀਂ ਬਣਨੀ ਅੱਖਾਂ ਨਾਲ ਗੁਰੂ ਕੇ ਸੋਹਣੇ ਦਰਸ਼ਨ ਦੀਦਾਰੇ ਤੇ ਮਨ ਨਾਲ ਗੁਰੂ ਕੇ ਦਰਸ਼ਨ ਭਾਵ ਗੁਰੂ ਕੇ ਫਲਾਸਫੀ ਦੀ ਵਿਚਾਰ ਗੁਰਮਤ ਦੀ ਵਿਚਾਰ ਚੱਲੇ ਮਨ ਤਨ ਕਰਕੇ ਇੱਥੇ ਮਹਾਰਾਜ ਕਹਿੰਦੇ ਨੇ ਨਹੀਂ ਰਹਿ ਸਕਦਾ ਗੁਰੂ ਕਾ ਸਿੱਖ ਗੁਰੂ ਕੇ ਦੋਹਾਂ ਦਰਸ਼ਨਾਂ ਬਿਨਾ ਫਲਾਸਫੀ ਬਿਨਾ ਤੇ ਦੇਖੇ ਬਿਨਾ ਗੁਰੂ ਨੂੰ ਕੋਈ ਨਹੀਂ ਇਹਦਾ ਗੁਜ਼ਾਰਾ ਹੁੰਦਾ ਦਾਸਾਂ ਨੇ ਭਾਵੇ ਬਿਨ ਦਰਸਾਵੇ ਇੱਕ ਖਿਣ ਧੀਰਜ ਕਿਉਂ ਕਰੇ ਨਾਮ ਬਿਹੂਣਾ ਤਨ ਮਨ ਹੀਣਾ ਜਲ ਬਿਨ ਮਛਲੀ ਜਿਉਂ ਮਰੇ ਬੰਦਾ ਤੜਫਦਾ ਫਿਰਦਾ ਰਹਿ ਜਾਂਦਾ ਗੁਰੂ ਤੋਂ ਟੁੱਟਿਆ ਈਸ਼ਵਰ ਤੋਂ ਟੁੱਟਿਆ ਹੋਇਆ ਨਾਮ ਤੋਂ ਟੁੱਟਿਆ ਹੋਇਆ ਬੰਦਾ ਮਨ ਕਰਕੇ ਤਨ ਕਰਕੇ ਬੇਚੈਨੀ ਵਿੱਚ ਰਹਿੰਦਾ ਜਿਵੇਂ ਮੱਛੀ ਪਾਣੀ ਚੋਂ ਬਾਹਰ ਕੱਢ ਕੇ ਸੁੱਟ ਦੇਈਏ ਉਹਨੂੰ ਕਹੀਏ ਤਾਂ ਕੇਵਲ ਸਰੀਰ ਕਰਕੇ ਤੜਫ ਰਹੀਏ ਮਨ ਤਾਂ ਇਹਦਾ ਸੁਖੀ ਹੈ ਕੋਈ ਨਹੀਂ ਮਨ ਸੁਖੀ ਰਹਿੰਦਾ ਉਹ ਜਿਹੜੀ ਸਰੀਰ ਕਰਕੇ ਤੜਫ ਰਹੀ ਹੈ ਅੰਦਰੋਂ ਵੀ ਦੁਖੀ ਤੇ ਜਿਹੜਾ ਬੰਦਾ ਅੰਦਰੋਂ ਦੁਖੀ ਹੈ ਉਹ ਸਰੀਰ ਕਰਕੇ ਵੀ ਤਕਰੀਬਨ ਦੁਖੀ ਹੁੰਦਾ ਹੈ ਆ ਤੁਸੀਂ ਦੇਖਿਆ ਬੰਦੇ ਨੂੰ ਗੁੱਸਾ ਆ ਜਾਵੇ ਕਹਿੰਦਾ ਮੇਰਾ ਤਾਂ ਤਨ ਮਨ ਪਿਆ ਸੜਦਾ ਕਹਿੰਦਾ ਔਰ ਉਹ ਵੀ ਚਿਹਰਾ ਵੀ ਲਾਲ ਸੂਹਾ ਹੋ ਜਾਏਗਾ ਹੱਥ ਪੈਰ ਕੰਬਣ ਲੱਗ ਪੈਣਗੇ ਹੁਣ ਗੁੱਸਾ ਤਾਂ ਮਨ ਨੂੰ ਆਇਆ ਤੇਰੇ ਸਰੀਰ ਨੂੰ ਕੀ ਹੋ ਗਈ ਔਰ ਇੱਕ ਦਿਨ ਐਸਾ ਵੀ ਆਵੇਗਾ ਡਾਕਟਰ ਕਹਿਣਗੇ ਗੁੱਸਾ ਨਾ ਕਰਿਆ ਕਰ ਤੇਰਾ ਖਾਣਾ ਤੈਨੂੰ ਕੋਈ ਨਹੀਂ ਹਜ਼ਮ ਹੁੰਦਾ ਤੇਰਾ ਮੈਦਾ ਕੰਮ ਨਹੀਂ ਕਹਿੰਦਾ ਕਿਉਂ ਮੈਦਾ ਤਾਂ ਸਰੀਰ ਹੈ ਮੈਦਾ ਤਾਂ ਸਰੀਰ ਦਾ ਕੇਂਦਰ ਹੈ ਗੁੱਸੇ ਦਾ ਦਿਮਾਗ 'ਚ ਗੁੱਸੇ ਦਾ ਮੈਦੇ ਨਾਲ ਕੀ ਤਲਕ ਹੈ ਬਹੁਤ ਵੱਡਾ ਤਲਕ ਕ੍ਰੋਧ ਕਰਨ ਵਾਲਾ ਚਿੰਤਾ ਕਰਨ ਵਾਲਾ ਅੱਜ ਨਹੀਂ ਤੇ ਕੱਲ੍ਹ ਨੂੰ ਬਹੁਤ ਬੜਾ ਬਿਮਾਰ ਹੋ ਜਾਏਗਾ ਸਰੀਰ ਤੇ ਮਨ ਦਾ ਬੜਾ ਸੰਬੰਧ ਹੈ ਪਿਆਰ ਮਨ ਤੇ ਤਨ ਦੋਹਾਂ ਤਰੀਕਿਆਂ ਦੇ ਨਾਲ ਪੁੱਗਦਾ ਇੱਕ ਤਰੀਕੇ ਨਾਲ ਕੋਈ ਨਹੀਂ ਪੁੱਗਦਾ ਮਹਾਰਾਜ ਕਹਿੰਦੇ ਨੇ ਜਿਹੜੇ ਟੁੱਟ ਗਏ ਨੇ ਪਿਆਰ ਤੋਂ ਉਹਨਾਂ ਦਾ ਮਨ ਤੇ ਤਨ ਦੋਵੇਂ ਕਮਜ਼ੋਰ ਬੇਚੈਨ ਦੁਖੀ ਰਹਿੰਦੇ ਨੇ ਨਾਮ ਬਿਹੂਣਾ ਤਨ ਮਨ ਹੀਣਾ ਜਲ ਬਿਨ ਮਛਲੀ ਜਿਉਂ ਮਰੇ ਤੇ ਕਹਿੰਦੇ ਨੇ ਮੈਨੂੰ ਇਹੋ ਜਿਹੀ ਮੌਤ ਇਹੋ ਜਿਹਾ ਤੜਫਣਾ

ਵਰਣਨ ਕਰਨ ਵਾਸਤੇ। ਮੇਰੇ ਧੰਨ ਗੁਰੂ ਨਾਨਕ ਜੀਓ, ਤੇਰੇ ਤਾਂ ਗੁਣ ਕੀ ਦੱਸੇ ਜਾ ਸਕਣੇ ਨੇ, ਬਲਕਿ ਇੱਥੋਂ ਤੱਕ ਤਾਰੇ ਗਣੇ ਜਾਤ ਹੈ ਨਾ ਤਾਰੇ ਗਣੇ ਜਾਤ ਹੈ। ਆਕਾਸ਼ ਦੇ ਤਾਰੇ ਤਾਂ ਗਿਣ ਲਈਏ, ਜਿਨ੍ਹਾਂ ਨੂੰ ਤੂੰ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ।

ਤੇਰੇ ਗੁਣਾਂ ਦਾ ਵਰਣਨ ਕੌਣ ਕਰੇ, ਕਿਉਂਕਿ ਤੂੰ ਕੋਈ ਸਧਾਰਨ ਤਾਂ ਨਹੀਂ ਨਾ ਮੇਰੇ ਸਾਹਿਬ ਜੀ, ਤੂੰ ਕੋਈ ਜਿਵੇਂ ਸਧਾਰਨ ਲੋਕ ਜੰਮਦੇ ਨੇ, ਜਿਉਂਦੇ ਨੇ, ਮਰਦੇ ਨੇ, ਤੇਰੀ ਕਹਾਣੀ ਵੱਖਰੀ ਹੈ। ਤੇਰੀ ਕਹਾਣੀ ਉਹ ਆਮ ਸਧਾਰਨ ਕਹਾਣੀ ਨਹੀਂ ਹੈ ਸਾਹਿਬ ਜੀ। ਆਪ ਤਾਂ ਉਹ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਜਗਤ ਮੰਡਲ ਵਿੱਚ ਆਪ ਜੀ ਉਹ ਹੀ ਤਾਂ ਆਇਓ ਜੋ ਜਿਸ ਦੇ ਇੱਕ ਕਰੋਮ ਵਿੱਚ ਕਰੋੜਾਂ ਬ੍ਰਹਿਮੰਡ ਵਸਦੇ ਨੇ। ਇਹ ਗੱਲ ਵੱਖਰੀ ਏ, ਆਪ ਨੇ ਉਹ ਹੁੰਦਿਆਂ ਹੋਇਆਂ ਵੀ ਮਨੁੱਖ ਸਰੂਪ ਧਾਰਨ ਕਰਕੇ ਇਸ ਪ੍ਰਿਥਵੀ ਦਾ, ਇਸ ਧਰਤੀ ਦਾ ਭਾਰ ਹੌਲਾ ਕਰਨ ਵਾਸਤੇ, ਇਸ ਧਰਤੀ ਦੇ ਉੱਤੇ ਪਏ ਹੋਏ ਪਾਪਾਂ ਦੇ ਬੋਝ ਨੂੰ ਹਲਕਾ ਕਰਨ ਵਾਸਤੇ ਸੰਸਾਰ ਨੂੰ ਮਨੁੱਖ ਰੂਪ ਚ ਦਰਸ਼ਨ ਦਿੱਤੇ। ਆਪ ਉਹੀ ਹੋ ਜਾਂ ਕੇ ਓਂਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ, ਜੋ ਆਪ ਦਾ ਓਂਕਾਰ ਸਰੂਪ ਹੋ ਪਰ ਆਪ ਦੇ ਹੀ ਨਾਨਾ ਪ੍ਰਕਾਰ ਦੇ ਆਕਾਰ ਸੰਸਾਰ ਵਿੱਚ ਪਸਰ ਰਹੇ ਨੇ, ਸ੍ਰਿਸ਼ਟੀ ਚ ਪਸਰ ਰਹੇ ਨੇ। ਆਪ ਜੀ ਨੇ ਹੀ ਆਪਣੇ ਪਾਵਨ ਮੁਖਾਰ ਬਿੰਦ ਤੋਂ ਆਪਣੇ ਸਰੋਤਿਆਂ, ਆਪਣੇ ਸਿੱਖਾਂ ਨੂੰ, ਜਿਨ੍ਹਾਂ ਨੇ ਤੁਹਾਨੂੰ ਸਮਝਿਆ, ਜਿਨ੍ਹਾਂ ਨੇ ਤੁਹਾਨੂੰ ਜਾਣਿਆ, ਸ੍ਰੀ ਮੁਖ ਸ਼ਬਦ ਗੁਰ ਸਿੱਖਣ ਸੁਣਾਏ ਹੈ, ਤੁਹਾਡੇ ਪਾਵਨ ਮੁਖਾਰ ਬਿੰਦ ਤੋਂ ਉਹਨਾਂ ਨੂੰ ਨਿਰੰਕਾਰ ਨਾਲ ਜੋੜਨ ਵਾਲੇ ਸ਼ਬਦ ਪ੍ਰਾਪਤ ਹੋਏ। ਸੰਸਾਰ ਜਿਸ ਈਸ਼ਵਰ ਦੀ ਪੂਜਾ ਕਰਦਾ ਹੈ, ਯੱਗ ਕਰਦਾ ਹੈ, ਜਗ ਭੋਗ ਨਈ ਵੇਦ ਜਗਤ ਭਗਤ ਜਾਹੇ, ਜਿਸ ਦੀ ਭਗਤੀ ਚ ਸੰਸਾਰ ਦੇ ਲੋਕ ਸਿੱਧੇ ਅਸਿੱਧੇ ਤੌਰ ਤੇ ਲੱਗੇ ਨੇ, ਯੱਗ ਕਰਦੇ ਨੇ, ਭੋਗ ਲਵਾਉਂਦੇ ਨੇ, ਪੂਜਾ ਕਰਦੇ ਨੇ, ਉਸੇ ਨੇ ਤੁਹਾਡਾ ਰੂਪ ਧਾਰਨ ਕਰਕੇ ਆਪ ਜੀ ਉਹ ਹੁੰਦਿਆਂ ਹੋਇਆਂ ਮਨੁੱਖ ਰੂਪ ਵਿੱਚ ਆ ਕਰਕੇ, ਸਰੀਰ ਰੂਪ ਵਿੱਚ ਆ ਕਰਕੇ ਅਸਨ ਬਸਨ ਗੁਰ ਸਿੱਖਣ ਲਡਾਏ ਹੈ, ਆਪਣਿਆਂ ਪਿਆਰ ਵਾਲਿਆਂ ਨੂੰ ਭਰ ਦਿੱਤਾ ਹੈ, ਭਰਪੂਰ ਕਰ ਦਿੱਤਾ ਹੈ ਭੋਜਨ ਨਾਲ, ਵਸਤਰਾਂ ਨਾਲ, ਸੰਸਾਰ ਦੇ ਪਦਾਰਥਾਂ ਨਾਲ। ਨਿਗਮ ਸ਼ੇਖਾ ਦੇ ਕਥਿਤ ਨੇਤ ਨੇਤ ਕਰ, ਜਿਸ ਨੂੰ ਵੇਦ ਗਾਉਂਦੇ ਨੇ, ਜਿਸ ਨੂੰ ਸ਼ੇਸ਼ ਨਾਗ ਗਾਉਂਦਾ ਹੈ, ਤਰ੍ਹਾਂ ਤਰ੍ਹਾਂ ਨਾਲ ਨਿਤ ਨਿਤ ਜਿਸ ਦਾ ਜਸ ਗਾਉਂਦੇ ਨੇ, ਗੁਰਸਿੱਖਾਂ ਨੇ ਵੇਖਿਆ ਆਪ ਉਹੀ ਹੋ, ਪੂਰਨ ਬ੍ਰਹਮ ਗੁਰਸਿੱਖਣ ਲਗਾਏ ਹੈ, ਉਹੀ ਪੂਰਨ ਪਾਰ ਬ੍ਰਹਮ ਆਪ ਜੀ ਹੀ ਹੋ। ਜਿੱਥੇ ਜਿੱਥੇ ਆਪ ਜੀ ਨੇ ਦਰਸ਼ਨ ਬਖਸ਼ਿਸ਼ ਕੀਤੇ ਨੇ, ਜਿਨ੍ਹਾਂ ਜਿਨ੍ਹਾਂ ਨੇ ਸਾਹਿਬ ਦੇ ਦਰਸ਼ਨ ਕੀਤੇ ਨੇ, ਪਹਿਲਾਂ ਭਾਵੇਂ ਮਨੁੱਖ ਰੂਪ ਕਰਕੇ ਜਾਣਿਆ, ਕਿਉਂਕਿ ਵੇਖਣ ਨੂੰ ਆਪ ਸਧਾਰਨ ਮਨੁੱਖ ਜਾਪਦੇ ਨੇ, ਪਰ ਜਦੋਂ ਆਪ ਬਚਨ ਕਰਦੇ ਨੇ, ਤੁਰਕੀ ਬਾਣੀ ਆਪ ਦੇ ਪਾਵਨ ਮੁਖਾਰਬਿੰਦ ਤੋਂ ਉਚਾਰੀ ਜਾਂਦੀ, ਉਦੋਂ ਪਤਾ ਲੱਗਦਾ ਨਹੀਂ ਇਹ ਸਧਾਰਨ ਨਹੀਂ ਅਸਾਧਾਰਨ ਹਨ, ਬਹੁਤ ਉੱਚੇ ਹਨ। ਵਾਹ ਵਾਹ ਬਾਣੀ ਨਿਰੰਕਾਰ ਜਿਸ ਮੁੱਖ ਤੋਂ ਬੋਲਦੀ ਹੈ, ਉਸ ਵੇਲੇ ਆਪ ਸਧਾਰਨ ਨਹੀਂ ਰਹਿ ਜਾਂਦੇ, ਤੇ ਫਿਰ ਜਿਸ ਵੇਲੇ ਬਾਣੀ ਦੁਆਰਾ ਕਿਸੇ ਗੁਰਸਿੱਖ ਦੇ, ਕਿਸੇ ਭਗਤ ਦੇ, ਕਿਸੇ ਪ੍ਰੇਮੀ ਦੇ ਹਿਰਦੇ ਚ ਆਪ ਵਸ ਜਾਂਦੇ ਹੋ, ਉਦੋਂ ਜਿਹੜੀ ਆਨੰਦਮਈ ਦਸ਼ਾ ਹੁੰਦੀ ਉਹ ਮਹਾਰਾਜ ਨੇ ਵਰਣਨ ਕੀਤੀ ਅੱਗੇ ਚੱਲ ਕੇ। ਸਗਲ ਇੱਛ ਮੇਰੀ ਪੁੰਨੀਆਂ, ਮਿਲਿਆ ਨਿਰੰਜਨ ਰਾਏ ਜੀ, ਉਹ ਵਾਹਿਗੁਰੂ ਮਿਲ ਗਿਆ ਮੈਨੂੰ, ਗੁਰੂ ਨਾਨਕ ਦੇ ਰੂਪ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ, ਗੁਰੂ ਨਾਨਕ ਦੇ ਰਾਹੀਂ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ, ਉਹਨਾਂ ਦੇ ਮਨ ਦੀ ਦਸ਼ਾ ਸਾਹਿਬ ਵਰਣਨ ਕਰਦੇ। ਸਗਲ ਇੱਛ ਮੇਰੀ ਪੁੰਨੀਆਂ, ਮਿਲਿਆ ਨਿਰੰਜਨ ਰਾਏ ਜੀ, ਉਹ ਵਾਹਿਗੁਰੂ ਮਿਲ ਗਿਆ, ਨਿਰੰਜਨ ਰਾਜਾ ਮਿਲ ਗਿਆ। ਅਨੰਦ ਭਇਆ ਵੱਡ ਭਾਗੀਓ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਮੇਰੇ ਹਿਰਦੇ ਘਰ ਚ ਵਾਹਿਗੁਰੂ ਜੀ ਆਪ ਪਹੁੰਚ ਗਏ, ਆਪ ਆ ਕੇ ਵਸ ਗਏ ਨੇ। ਗ੍ਰਹਿ ਲਾਲ ਆਏ, ਪੁਰਬ ਕਮਾਏ, ਪਤਾ ਨੀ ਮੇਰੀ ਕਿਹੜੇ ਜਨਮ ਦੀ ਕੋਈ ਕਾਲ ਸਫਲੀ ਹੋਈ, ਜਿਹੜਾ ਮੇਰੇ ਹਿਰਦੇ ਘਰ ਚ ਵਾਹਿਗੁਰੂ ਆਏ ਨੇ, ਸਤਿਗੁਰੂ ਆਏ ਨੇ, ਧੰਨ ਗੁਰੂ ਨਾਨਕ ਮੇਰੇ ਹਿਰਦੇ ਚ ਵਸੇ ਨੇ, ਤਾਂ ਕੀ ਉਪਮਾ ਕਿਆ ਗਣਾ, ਮੈਂ ਉਹਦੀ ਕੀ ਮਿਸਾਲ ਦੇਵਾਂ। ਬੇਅੰਤ ਪੂਰਨ ਸੁਖ ਸਹਿਜ ਦਾਤਾ, ਜਿਹਦਾ ਅੰਤ ਨਹੀਂ ਪਾਇਆ ਜਾਂਦਾ, ਜੋ ਮੁਕੰਮਲ ਹੈ, ਸੁਖ ਦੇਣ ਵਾਲਾ ਹੈ, ਸਹਿਜ ਬਖਸ਼ਿਸ਼ ਕਰਨ ਵਾਲਾ ਹੈ। ਕਵਨ ਰਸਨਾ ਗੁਣ ਭਣਾ, ਕਿਹੜੀ ਜੀਭਾ ਨਾਲ ਉਹਦਾ ਮੈਂ ਜਸ ਵਰਣਨ ਕਰਾਂ। ਆਪੇ ਮਿਲਾਏ ਕਹੇ ਕੰਠ ਲਾਏ, ਇਹ ਵੀ ਉਹਦੀ ਬਖਸ਼ਿਸ਼ ਹੈ, ਜਿਸ ਤੇ ਉਹਦੀ ਰਹਿਮਤ ਹੋਈ ਉਸਨੂੰ ਆਪ ਘਰ ਜਾ ਕੇ ਆਪਣੇ ਨਾਲ ਜੋੜ ਲਿਆ, ਪ੍ਰਭੂ ਨਾਲ ਜੋੜ ਲਿਆ। ਇਸ ਬਿਨਾਂ ਨਹੀਂ ਜਾਏ ਜੀ ਉਹ, ਜੇ ਕੋਈ ਸਮਝੇ ਉਹਦੇ ਤੋਂ ਬਿਨਾਂ ਕੋਈ ਹੋਰ ਸਹਿਜ ਦਾ ਟਿਕਾਣਾ ਹੈ, ਆਨੰਦ ਦਾ, ਚੈਨ ਦਾ ਟਿਕਾਣਾ ਹੈ, ਕੋਈ ਨਾ। ਬਲ ਜਾਏ ਨਾਨਕ ਸਦਾ ਕਰਤੇ, ਸਾਹਿਬ ਕਹਿੰਦੇ ਨੇ ਉਸ ਕਰਤਾ ਪੁਰਖ ਤੋਂ ਮੈਂ ਬਲਿਹਾਰ ਜਾਵਾਂ, ਜਿਹੜਾ ਸਭ ਮੈਂ ਰਹਿਆ ਸਮਾਏ ਜੀ।
ਸਾਰਿਆਂ ਚ ਜੋ ਰਮਿਆ ਹੋਇਆ ਜਿਸ ਵੇਲੇ ਉਹ ਹਿਰਦੇ ਚ ਵਸ ਜਾਂਦਾ ਹੈ ਨਾ, ਇਹ ਸੱਚ ਜਾਣਨਾ, ਜਿਸ ਵੇਲੇ ਗੁਰੂ ਨਾਨਕ ਹਿਰਦੇ ਚ ਵਸਦਾ ਹੈ ਨਾ, ਬੜੀ ਕਰਾਮਾਤ ਹੁੰਦੀ ਹੈ, ਬੜੀ ਅਜੀਬ ਗੱਲ ਵਾਪਰਦੀ। ਮਨੁੱਖ ਕੁਝ ਦਾ ਕੁਝ ਹੋ ਜਾਂਦਾ, ਮਨੁੱਖ ਦੇ ਜੀਵਨ ਚ ਬੜੀ ਵੱਡੀ ਕ੍ਰਾਂਤੀ ਆ ਜਾਂਦੀ, ਬਹੁਤ ਵੱਡਾ ਇਨਕਲਾਬ, ਬੜੀ ਵੱਡੀ ਤਬਦੀਲੀ ਆ ਜਾਂਦੀ। ਉਹ ਜਿਹੜੀ ਆਨੰਦ ਦੀ ਦਸ਼ਾ ਮਹਾਰਾਜ ਦੱਸ ਰਹੇ ਨੇ ਬਿਲਕੁਲ ਵੈਸੀ ਹੀ ਵਾਪਰ ਜਾਂਦੀ। ਸਰੀਰ ਰੂਪ ਕਰਕੇ ਧੰਨ ਗੁਰੂ ਨਾਨਕ ਮਾਤਾ ਤ੍ਰਿਪਤਾ ਦੀ ਕੁੱਖ ਤੋਂ ਸਤਿਕਾਰਯੋਗ ਮਹਿਤਾ ਕਲਿਆਣ ਰਾਜ ਦੇ ਘਰ ਚ ਜਨਮ ਲੈਂਦੇ ਨੇ। ਧੰਨ ਭਾਗ ਇਸ ਧਰਤੀ ਦੇ, ਧੰਨ ਭਾਗ ਉਸ ਪਰਿਵਾਰ ਦੇ, ਧੰਨ ਭਾਗ ਉਸ ਘਰ ਦੇ, ਉਸ ਨਗਰ ਦੇ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ। ਸਾਰੇ ਧੰਨ, ਪਰ ਜਿਸ ਵੇਲੇ ਗੁਰੂ ਨਾਨਕ ਕਿਸੇ ਦੇ ਹਿਰਦੇ ਚ ਆ ਕੇ ਵਸਦੇ ਨੇ, ਸ਼ਬਦ ਰੂਪ ਚ ਵਸਦੇ ਨੇ, ਆਪਣੇ ਬਚਨਾਂ ਨਾਲ ਕਿਸੇ ਦੇ ਹਿਰਦੇ ਚ ਵਸਦੇ ਨੇ, ਅਸਲੀ ਤਾਂ ਗੁਰੂ ਨਾਨਕ ਦਾ ਜਨਮ ਉਸ ਵੇਲੇ ਹੁੰਦਾ ਹੈ ਜਿਸ ਵੇਲੇ ਕਿਸੇ ਦੇ ਹਿਰਦੇ ਚ ਪ੍ਰਕਾਸ਼ਮਾਨ ਹੁੰਦੇ ਨੇ। ਸਰੀਰ ਰੂਪ ਕਰਕੇ ਉਹ ਨਨਕਾਣਾ ਸਾਹਿਬ ਦਰਸ਼ਨ ਬਖਸ਼ਦੇ ਨੇ, ਰਾਏ ਭੋਜ ਦੀ ਤਲਵੰਡੀ ਚ ਦਰਸ਼ਨ ਬਖਸ਼ਦੇ ਨੇ। ਲੇਕਿਨ ਮਤ ਸਮਝਣਾ ਕਿ ਉਹ ਇੱਕ ਇਤਿਹਾਸ ਇਹ ਹੋ ਗਿਆ। ਅੱਜ ਵੀ ਗੁਰੂ ਨਾਨਕ ਹਿਰਦੇ ਚ ਵਸਦੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਜਾਣਿਆ ਹੈ। ਜੈਸਾ ਕਿ ਬਾਣੀ ਚ ਪੜ੍ਹਦੇ ਹਾਂ ਆਪਾਂ, ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਜੰਮਨ ਮਰਨ ਤੋਂ ਮੁਕਤ ਹੋ ਜਾਂਦੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਵਰਗਾ ਗੁਰੂ ਸੁਣਿਆ ਵੇਖਿਆ ਹੈ, ਸਮਝਿਆ ਹੈ ਜਿਸ ਨੇ ਗੁਰੂ ਨਾਨਕ ਨੂੰ, ਜੰਮਨ ਮਰਨ ਤੋਂ ਰਹਿਤ ਹੋ ਗਿਆ। ਤੇ ਉਹ ਜਿਸ ਵੇਲੇ ਹਿਰਦੇ ਚ ਵਸਦੇ ਨੇ ਮਨੁੱਖ ਦਾ ਆਪਣਾ ਨਵਾਂ ਜਨਮ ਹੁੰਦਾ। ਗੁਰੂ ਤੋਂ ਬਿਨਾਂ ਮਨੁੱਖ ਦੇ ਜੀਵਨ ਵਿੱਚ ਆਨੰਦ ਨਹੀਂ ਹੈ, ਸਹਿਜ ਨਹੀਂ ਹੈ, ਟਿਕਾਓ ਨਹੀਂ, ਰਸ ਨਹੀਂ ਹੈ, ਭਟਕਣਾ ਤਾਂ ਹੈ, ਬੇਸਵਾਦੀ ਤਾਂ ਹੈ, ਬੇਚੈਨੀ ਤਾਂ ਹੈ। ਤੇ ਜਿਸ ਦਿਨ ਗੁਰੂ ਨਾਨਕ ਹਿਰਦੇ ਚ ਵਸਦਾ ਹੈ ਮਨੁੱਖ ਬਦਲਦਾ ਹੈ। ਉਹ ਭਾਵੇਂ 500 ਪਹਿਲਾਂ 500 ਸਾਲ ਪੁਰਾਣੀ ਗੱਲ ਹੋਵੇ ਤੇ ਭਾਵੇਂ ਅੱਜ ਦੀ ਗੱਲ ਹੋਵੇ, ਉਦੋਂ ਗੁਰੂ ਨਾਨਕ ਸਰੀਰ ਰੂਪ ਥਾਂ ਪਰ ਥਾਂ ਫਿਰ ਕੇ ਕਿਤੇ ਠੱਗਾਂ ਨੂੰ ਸੱਜਣ ਬਣਾਉਂਦੇ ਫਿਰਦੇ ਨੇ, ਕਿਤੇ ਚੋਰਾਂ ਨੂੰ ਸਾਧ ਬਣਾਉਂਦੇ ਫਿਰਦੇ ਨੇ, ਕਿਤੇ ਕੱਟੜਵਾਦ ਦੇ ਦਾਇਰਿਆਂ ਚ ਘਿਰੇ ਹੋਏ ਮਜ਼ਹਬੀ ਜਨੂਨੀਆਂ ਨੂੰ ਪਿਆਰ ਦੀ ਰੰਗਣ ਚ ਰੰਗਦੇ ਫਿਰਦੇ ਨੇ, ਕਿਤੇ ਹੰਕਾਰ ਨਾਲ ਭਰੇ ਹੋਏ ਪਹਾੜੀਆਂ ਤੇ ਅੜ ਕੇ ਬੈਠੇ ਬੰਦਿਆਂ ਨੂੰ ਨੀਵੇਂ ਲਾ ਕੇ, ਥੱਲੇ ਲਾ ਕੇ, ਧਰਤੀ ਤੇ ਲਿਆ ਕੇ ਲੋਕਾਂ ਦੀ ਸੇਵਾ ਚ ਲਾਉਂਦੇ, ਕਿਤੇ ਰਿਧੀਆਂ ਸਿੱਧੀਆਂ ਦੇ ਘੇਰਿਆਂ ਚ ਘਿਰੇ ਬੈਠੇ ਉਹਨਾਂ ਚੱਕਰਾਂ ਚ ਪਏ ਹੋਏ, ਸਿੱਧਾਂ ਤੇ ਜੋਗੀਆਂ ਨੂੰ ਤਾੜਨਾ ਕਰਦੇ ਨੇ, ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਕੌਣ ਖਿਆਲ ਕਰੇ ਧਰਤੀ ਦੇ ਵਾਸੀਆਂ ਦਾ, ਤੁਸੀਂ ਰਿਧੀਆਂ ਸਿੱਧੀਆਂ ਦੇ ਚੱਕਰ ਚ ਉੱਚੇ ਪਰਬਤਾਂ ਤੇ ਚੜ ਕੇ ਬਹਿ ਗਏ, ਚਲੋ ਧਰਤੀ ਤੇ, ਚਲੋ ਜਗਤ ਵਿੱਚ ਸੰਸਾਰ ਦੇ ਲੋਕਾਂ ਨਾਲ ਪਿਆਰ ਦੀ ਸਾਂਝ ਪਾਓ, ਲੋਕਾਂ ਨੂੰ ਜੀਵਨ ਦੀ ਜਾਚ ਦੱਸੋ, ਆਪ ਬੰਦਿਆਂ ਵਾਂਗੂ ਜੀਵੋ, ਬੰਦਿਆਂ ਨੂੰ ਨੇਕ ਇਨਸਾਨਾਂ ਵਾਂਗੂ ਜੀਵਨ ਦੀ ਜਾਚ ਦੱਸੋ। ਉਹ ਸਰੀਰ ਰੂਪ ਦੀ ਕਹਾਣੀ ਹੈ। ਸਰੀਰ ਰੂਪ ਕਰਕੇ ਥਾਂ ਥਾਂ ਤੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਟੋਆ, ਚਾਰੇ ਚੱਕਾਂ ਤੇ ਫਿਰ ਕੇ ਕਿੱਥੇ ਕਿੱਥੇ ਫਿਰ ਕੇ ਧੰਨ ਗੁਰੂ ਨਾਨਕ ਨੇ ਸੰਸਾਰ ਨੂੰ ਨਵੇਂ ਰਾਹ ਦੇ ਉੱਤੇ, ਗੁਰਮਤ ਦੇ ਰਾਹ ਦੇ ਉੱਤੇ, ਆਪਣੇ ਗੁਰਮਤ ਗਾਡੀ ਰਾਹ ਦੇ ਉੱਤੇ ਚੱਲਣ ਦੀ ਜਾਚ ਨਹੀਂ ਬਖਸ਼ੀ, ਕਿੱਥੇ ਕਿੱਥੇ ਨਹੀਂ ਫਿਰੇ। ਗੜ ਬਗਦਾਦ ਨਿਵਾਏ ਕੇ, ਮੱਕਾ ਮਦੀਨਾ ਸਭ ਨਿਵਾਇਆ, ਪਤਾ ਨਹੀਂ ਕਿੱਥੇ ਕਿੱਥੇ ਜਾ ਜਾ ਕੇ, ਕਈ ਜੰਗਲ ਗਾ ਕੇ, ਸਮੁੰਦਰਾਂ ਨੂੰ ਪਾਰ ਕਰਕੇ, ਰੇਗਿਸਤਾਨਾਂ ਦੀ ਰੇਤ ਨੂੰ ਪਾਰ ਕਰਕੇ, ਹਿਮਾਲਿਆ ਦੀਆਂ ਚੋਟੀਆਂ ਨੂੰ ਪਾਰ ਕਰਕੇ, ਕਿਤੇ ਤਿੱਬਤ ਤੇ ਚੀਨ ਦੀਆਂ ਵਾਦੀਆਂ ਵਿੱਚ, ਕਿੱਥੇ ਕਿੱਥੇ ਫਿਰ ਕੇ, ਕਿਤੇ ਆਸਾਮ ਤੇ ਨਾਗਾਲੈਂਡ ਦੇ ਭਿਆਨਕ ਜੰਗਲਾਂ ਵਿੱਚ, ਕਿਤਨਿਆਂ ਟਾਪੂਆਂ ਤੇ ਫਿਰ ਫਿਰ ਕੇ, ਪੂਰੇ ਭਾਰਤ ਵਰਸ਼ ਤੇ ਨਹੀਂ, ਧਰਤੀ ਦੇ ਕਿਤਨੇ ਹੀ ਦੇਸ਼ਾਂ ਤੇ ਸਾਹਿਬਾਂ ਦੇ ਪਾਵਨ ਚਰਨਾਂ ਕਮਲਾਂ ਦੇ ਸੋਹਣੇ ਸੋਹਣੇ ਚਿੰਨ ਅੱਜ ਵੀ ਪ੍ਰਾਪਤ ਨੇ। ਕਿੱਥੇ ਕਿੱਥੇ ਜਾ ਕੇ ਸਾਹਿਬਾਂ ਨੇ ਸਰੀਰ ਰੂਪ ਵਿੱਚ ਲੋਕਾਂ ਨੂੰ ਜੀਵਨ ਦਾ ਮਾਰਗ ਦਰਸਾਇਆ, ਪਿਆਰ ਦਾ ਸੁਨੇਹਾ ਬਖਸ਼ਿਸ਼ ਕੀਤਾ, ਤੇ ਉਹਨਾਂ ਦਾ ਪਿਆਰ ਦਾ ਸੁਨੇਹਾ ਸ਼ਬਦ ਸਰੂਪ ਚ ਅੱਜ ਵੀ ਸਾਡੇ ਪਾਸ ਹੈ। ਜਿਹੜਾ ਸ਼ਬਦ ਨਾਲ ਜੁੜ ਕੇ ਗੁਰੂ ਨਾਨਕ ਨਾਲ ਜੁੜਦਾ ਹੈ, ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਜਨਮ ਹੁੰਦਾ ਹੈ, ਸੱਚੀ ਗੱਲ ਤਾਂ ਇਹ ਹੈ ਕਿ ਉਸ ਦੇ ਵਾਸਤੇ ਅਸਲੀ ਗੁਰੂ ਨਾਨਕ ਪ੍ਰਗਟਿਆ ਹੈ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ,
ਪਰ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਤੇ ਵੇਖਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਮਝਿਆ, ਉਹਨਾਂ ਦੇ ਹਿਰਦੇ ਚੋਂ ਅਗਿਆਨ ਦੀ ਧੁੰਦ ਮਿਟੀ ਹੈ, ਮਿਟੇਗੀ ਜ਼ਰੂਰ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸੇ ਪੌੜੀ ਚ ਇੱਕ ਸੋਹਣੀ ਤੁਕ ਕਹਿੰਦੇ, ਕਹਿੰਦੇ ਨੇ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਵਾ। ਕਹਿੰਦੇ ਨੇ ਜਿਸ ਵੇਲੇ ਸ਼ੇਰ ਗੱਜਦਾ ਹੈ ਨਾ, ਤੇ ਮਿਰਗਾਵਲੀ ਨੂੰ ਚੌਪਾਇਆਂ ਨੂੰ ਭਾਜਣਾ ਪੈ ਜਾਂਦੀਆਂ ਨੇ ਸ਼ੇਰ ਦੀ ਗਰਜਨਾ ਸੁਣ ਕੇ। ਵੇਖਿਆ ਨਹੀਂ ਹੁੰਦਾ ਅਜੇ, ਅਜੇ ਸ਼ੇਰ ਸਾਹਮਣੇ ਨਹੀਂ ਆਇਆ, ਸ਼ੇਰ ਗੱਜਦਾ ਹੀ ਹੈ, ਤੇ ਹਿਰਨਾਂ ਦੀਆਂ ਡਾਰਾਂ ਨੂੰ, ਹੋਰ ਛੋਟੇ ਮੋਟੇ ਜਾਨਵਰਾਂ ਨੂੰ, ਗਿਦੜਾਂ ਬਾਘਾਂ ਨੂੰ ਭਾਜਣਾ ਪੈ ਜਾਂਦੀਆਂ ਨੇ ਸ਼ੇਰ ਦੀ ਗਰਜ ਸੁਣ ਕੇ। ਗੁਰੂ ਨਾਨਕ ਦੀ ਗਰਜ ਸੁਣ ਕੇ ਪਾਪਾਂ ਤੇ ਪਾਪੀਆਂ ਨੂੰ ਭਾਜਣਾ ਪੈ ਜਾਂਦਾ, ਗੁਰੂ ਨਾਨਕ ਦੇ ਸ਼ਬਦ ਦੀ ਗਰਜ ਨੂੰ ਸੁਣ ਕੇ ਵਿਕਾਰਾਂ ਨੂੰ ਭਾਜਣਾ ਪੈ ਜਾਂਦੀਆਂ ਨੇ, ਵਿਕਾਰੀਆਂ ਨੂੰ ਭਾਜਣਾ ਪੈ ਜਾਂਦੀਆਂ ਨੇ, ਟਿਕ ਨਹੀਂ ਸਕਦੇ। ਗੁਰੂ ਨਾਨਕ ਦੇ ਗਿਆਨ ਨੂੰ ਪ੍ਰਾਪਤ ਕਰਕੇ ਅਗਿਆਨ ਨੂੰ ਭਾਜਣਾ ਪੈ ਜਾਂਦੀਆਂ, ਜਿਸ ਦੇ ਹਿਰਦੇ ਚ ਗੁਰੂ ਨਾਨਕ ਗੱਜਦਾ ਹੈ, ਜੋ ਗੁਰੂ ਨਾਨਕ ਦੇ ਬਚਨਾਂ ਨੂੰ ਹਿਰਦੇ ਚ ਥਾਂ ਦਿੰਦਾ ਹੈ, ਉਹਦੇ ਜੀਵਨ ਵਿੱਚੋਂ ਵਿਕਾਰ, ਬੁਰਾਈਆਂ, ਪਾਪ ਆਪਣੇ ਆਪ ਨੱਠਦੇ ਚਲੇ ਜਾਂਦੇ, ਮਨੁੱਖ ਸ਼ੁੱਧ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਸਮਝਣਾ, ਉਹਦੇ ਘਰ ਵਿੱਚ, ਹਿਰਦੇ ਘਰ ਚ ਗੁਰੂ ਨਾਨਕ ਆ ਬੈਠਾ ਹੈ, ਉਹਦੇ ਘਰ ਚ ਆਨੰਦ ਆ ਬੈਠਾ ਹੈ, ਉਹਦੇ ਘਰ ਚ ਸਹਿਜ ਆ ਵਸਿਆ ਹੈ, ਨਿਰੰਕਾਰ ਹੀ ਆ ਵਸਿਆ ਹੈ, ਰੋਮ ਰੋਮ ਕੋਟ ਬ੍ਰਹਿਮੰਡ ਕੋ ਜਿਵ ਨਿਵਾਸ ਚਾਸ, ਉਹ ਵਾਹਿਗੁਰੂ ਆਪ ਹੀ ਹਿਰਦੇ ਚ ਆ ਵਸਿਆ ਉਸ ਮਨੁੱਖ ਦੇ, ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਸ਼ਬਦ ਵਸ ਗਿਆ। ਜਿਸ ਦਿਨ ਸਰੀਰ ਰੂਪ ਕਰਕੇ ਦਰਸ਼ਨ ਬਖਸ਼ੇ ਸਨ, ਦਾਈ ਨੇ ਦਰਸ਼ਨ ਕੀਤੇ, ਚੱਕਰਿਤ ਰਹਿ ਗਈ, ਕਹਿਣ ਲੱਗੀ, ਮੇਰੇ ਹੱਥਾਂ ਵਿੱਚ ਬੜੇ ਬਾਲ ਜੰਮੇ, ਪਰ ਇਹ ਕੈਸਾ ਅਲੌਕਿਕ ਬਾਲ ਹੈ ਜਿਹੜਾ ਜੰਮਦੇ ਆ, ਬਾਕੀ ਤਾਂ ਰੋਂਦੇ ਨੇ, ਇਹ ਮੁਸਕਰਾਉਂਦਾ ਤੇ ਹੱਸਦਾ ਜਨਮੇ, ਉਹਨੂੰ ਪਤਾ ਨਹੀਂ ਨਾ ਕੌਣ ਜਨਮੇ। ਪੰਡਿਤ ਹਰਦਿਆਲ ਆਇਆ, ਮੈਂ ਤਾਂ ਕਲਿਆਣ ਰਾਏ ਨੂੰ ਵਧਾਈ ਦਿੱਤੀ, ਆਪਣਾ ਹਿਸਾਬ ਲਾਇਆ ਜੋਤਿਸ਼ ਦਾ, ਉਹ ਗ੍ਰਹਿ ਨਛੱਤਰਾਂ ਦੀ ਚਾਲ ਵੇਖ ਕੇ ਆਪਣੇ ਉਸ ਜੋਤਿਸ਼ ਵਿਦਿਆ ਦੇ ਹਿਸਾਬ ਨਾਲ ਉਸਨੇ ਵੇਖਿਆ, ਜਾਣੇ ਦਰਸ਼ਨ ਕੀਤੇ ਨੇ ਬਾਲ ਸਰੂਪ ਦੇ, ਤੇ ਬਾਹਰ ਮਹਿਤਾ ਜੀ ਨੂੰ ਆ ਕੇ ਵਧਾਈ ਦਿੰਦਾ ਹੈ, ਮਹਿਤਾ ਇਸ ਬਾਲ ਦੀ, ਤੇਰੇ ਘਰ ਚ ਜਨਮੇ ਇਸ ਪੁੱਤਰ ਦੀ, ਜਿਹਦੀ ਤੈਨੂੰ ਬੜੀ ਸਿੱਖ ਸੀ, ਇਸ ਬਾਲ ਦੀ ਤੈਨੂੰ ਬਹੁਤ ਬਹੁਤ ਵਧਾਈ ਹੋਵੇ। ਤੇ ਕਹਿੰਦਿਆਂ ਕਹਿੰਦਿਆਂ ਉਹਦੇ ਨੇਤਰਾਂ ਚ ਜਲ ਆ ਗਿਆ, ਮਹਿਤਾ ਕਲਿਆਣ ਰਾਏ ਦਾ ਮੂੰਹ ਹੋਰ ਤਰ੍ਹਾਂ ਦਾ ਹੋ ਗਿਆ, ਚਿਹਰਾ ਹੋਰ ਤਰ੍ਹਾਂ ਦਾ ਹੋ ਗਿਆ, ਮੇਰੇ ਬਾਲ ਦੀ ਵਧਾਈ ਦੇ ਰਿਹਾ ਤੇ ਨੇਤਰਾਂ ਚ ਪਾਣੀ ਕਿਉਂ ਆ ਗਿਆ, ਇਸ ਨੂੰ ਬਦਸ਼ਕ ਨਹੀਂ ਸਮਝਿਆ। ਕਹਿੰਦੇ ਨੇ, ਪ੍ਰੋਤ ਜੀ ਇਹ ਕੀ ਕਰਦੇ ਹੋ, ਵਧਾਈ ਵੀ ਦਿੰਦੇ ਹੋ ਤੇ ਨੇਤਰ ਵੀ ਸੱਜਲ ਹੋ ਗਏ। ਤੇ ਪੰਡਿਤ ਜੀ ਕਹਿੰਦੇ ਨੇ ਮਹਿਤਾ ਜੀ ਹੋਰ ਕਿਸੇ ਗੱਲ ਦਾ ਵੈਰਾਗ ਨਹੀਂ, ਵੈਰਾਗ ਇਸ ਗੱਲ ਦਾ ਹੈ, ਇਸ ਬਾਲਕ ਨੇ ਜਿਸਨੇ ਤੇਰੇ ਘਰ ਚ ਜਨਮ ਲਿਆ ਹੈ, ਇਸ ਮਹਾਂਪੁਰਸ਼ ਨੇ ਪਤਾ ਨਹੀਂ ਸੰਸਾਰ ਤੇ ਕੀ ਕੁਝ ਪ੍ਰਚਾਰਨਾ ਹੈ, ਕੀ ਕੁਝ ਵਿਖਾਉਣਾ, ਕੀ ਕੁਝ ਸੁਣਾਉਣਾ ਹੈ, ਬੜਾ ਅਲੌਕਿਕ ਪੁਰਖ ਆਇਆ, ਪਤਾ ਨਹੀਂ ਕੀ ਕੁਝ ਵੱਖੇ ਵੇਖੇਗਾ, ਮੇਰੀ ਉਮਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਉਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਦੇਖ ਸਕਾਂਗਾ। ਵੈਰਾਗ ਮੈਨੂੰ ਇਸ ਗੱਲ ਦਾ ਆ ਗਿਆ ਕਿ ਜਿਸ ਮਹਾਂਪੁਰਸ਼ ਦੇ ਜਨਮ ਤੇ ਅੱਜ ਮੈਨੂੰ ਤੂੰ ਬੁਲਾ ਭੇਜਿਆ ਹੈ ਕਿ ਇਹਦੀ ਮੈਂ ਪੱਤਰੀ ਵਾਚਾਂ, ਇਹਦੀ ਮੈਂ ਜਨਮ ਪੱਤਰੀ ਲਿਖਾਂ, ਇਹਦੇ ਮੈਂ ਨਛੱਤਰ ਵੇਖਾਂ, ਉਹ ਮੈਂ ਤੇਰੇ ਹੁਕਮ ਵਿੱਚ ਕਰ ਦਿੱਤਾ, ਲੇਕਿਨ ਮੇਰੇ ਭਾਗਾਂ 'ਚ ਇਹ ਨਹੀਂ ਕਿ ਜੋ ਕੁਝ ਇਹ ਸੰਸਾਰ ਦੇ ਉੱਤੇ ਪਸਾਰੇਗਾ ਉਹ ਵੇਖ ਸਕਾਂ, ਮੇਰੀ ਉਮਰ ਆਗਿਆ ਨਹੀਂ ਦੇਵੇਗੀ ਕਿ ਮੈਂ ਉਸ ਸਮੇਂ ਤੱਕ ਵੇਖ ਸਕਾਂ ਕਿ ਸੰਸਾਰ ਨੂੰ ਕਿਹੜੇ ਕਿਹੜੇ ਪਿਆਰੇ ਪਿਆਰੇ ਸੁਨੇਹ ਦਿੰਦਾ ਹੈ, ਕੈਸੇ ਕੌਤਕ ਵਿਖਾਉਂਦਾ ਹੈ, ਕੀ ਕੁਝ ਵਰਤਾਉਂਦਾ ਹੈ, ਉਹ ਮੈਂ ਨਾ ਵੇਖ ਸਕਾਂਗਾ, ਮੈਂ ਤਾਂ ਉਸ ਕਰਕੇ ਵੈਰਾਗ ਵਿੱਚ ਆ ਗਿਆ। ਜਨਮ ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹਨਾਂ ਨੇ ਸਮਝਿਆ ਕਿ ਪਤਾ ਨਹੀਂ ਕੀ ਕਰੇਗਾ, ਤੇ ਇਹ ਹੀ ਨਹੀਂ, ਛੋਟੇ ਛੋਟੇ ਹੁੰਦੇ ਆ ਕਿਤਨੇ ਹੀ ਕੌਤਕ ਵਰਤਾਏ, ਕਿਤੇ ਲੇਟਿਆ ਹੋਇਆ ਉੱਤੇ ਸਰਪ ਪੈ ਛਾਇਆ ਕਰਦੇ, ਕਿਤੇ ਮਾਲ ਡੰਗਰਾਂ ਨੇ ਜੇ ਖੇਤੀ ਚਰ ਲਈਏ ਤੇ ਉਹ ਖੇਤੀ ਮੁੜ ਕੇ ਹਰੀ ਪਈ ਹੁੰਦੀ, ਕਿਤੇ ਬਾਲਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਸਤਨਾਮ ਤੇ ਵਾਹਿਗੁਰੂ ਦਾ ਜਾਪ ਪੈ ਕਰਾਉਂਦੇ ਨੇ, ਇੱਕ ਓੰਕਾਰ ਪੈ ਦੜਾਉਂਦੇ ਨੇ, ਕਿਤੇ ਉਹ ਪਿਤਾ ਜੀ ਦੇ ਦਿੱਤੇ ਹੋਏ 20 ਰੁਪਈਏ ਸਾਧਾ ਨੂੰ ਖਵਾ ਕੇ ਸੱਚੇ ਸੌਦੇ ਪੈ ਕਰਦੇ ਨੇ, ਜਿਹਦੀਆਂ ਬਰਕਤਾਂ ਅੱਜ ਵੀ ਪੈਖਾਨੇ ਆ ਸੀ। ਗੁਰੂ ਨਾਨਕ ਦੇ ਉਸ ਮਹਾਦਾਨ ਨੂੰ, ਉਸ ਮਹਾਂਪੁੰਨ ਨੂੰ ਅੱਜ ਲੰਗਰ ਦਾ ਨਾਂ ਦਿੰਦੇ, ਪਤਾ ਨਹੀਂ ਉਸੇ ਦੀ ਬਰਕਤ ਸਦਕਾ ਹੀ ਅਸਨ ਬਸਨ ਗੁਰਸਿੱਖ ਲੜਾਏ ਹੈ। ਗੁਰੂ ਨਾਨਕ ਦਾ ਸਿੱਖ ਕਦੇ ਤੰਗ ਨਹੀਂ ਰਹਿੰਦਾ, ਭੁੱਖਾ ਨਹੀਂ ਰਹਿੰਦਾ।
ਗੁਰੂ ਨਾਨਕ ਦੇ ਚਰਨਾਂ ਦੇ ਸਦਕਾ ਗੁਰੂ ਨਾਨਕ ਨੂੰ ਗੁਰੂ ਮੰਨ ਲੈਣ ਵਾਲਿਆਂ ਨੂੰ ਕਿਸੇ ਗੱਲ ਦਾ ਤੋਡਾ ਘਾਟਾ ਨਹੀਂ। ਸ਼ਬਦ ਸਰੂਪ ਜਿਸਲੇ ਹਿਰਦੇ ਚ ਵਸਦੇ ਨੇ, ਸਰੀਰ ਰੂਪ ਚ ਕਈਆਂ ਨੂੰ ਨਿਹਾਲ ਕੀਤਾ, ਛੋਟੇ ਹੁੰਦਿਆਂ ਤੋਂ ਲੈ ਕੇ ਬਿਰਧ ਅਵਸਥਾ ਤੱਕ ਕਿਤਨਿਆਂ ਦਾ ਪਾਰ ਉਤਾਰਾ ਕੀਤਾ, ਕਿਤਨਿਆਂ ਦਾ ਜੀਵਨ ਬਦਲਿਆ। ਮਰਦਾਨੇ ਨੇ ਬੇਨਤੀ ਚਾ ਕੀਤੀ, ਕਹਿਣ ਲੱਗਾ ਪਾਤਸ਼ਾਹ ਕਿਤੇ ਘਰ ਹੀ ਮਿਲਾ ਲਿਆ, ਉਦਾਸ ਹੋ ਗਿਆ। ਕਹਿਣ ਲੱਗੇ ਚੱਲ ਲੈ ਕੇ ਆ ਗਏ, ਪਰ ਰਾਏ ਭੋਏ ਦੀ ਤਲਵੰਡੀ ਦੇ ਅੰਦਰ ਪ੍ਰਵੇਸ਼ ਨਹੀਂ ਕੀਤਾ, ਬਾਹਰ ਬੈਠ ਗਏ, ਰੁੱਖਾਂ ਦੀ ਚੰਗੀ ਚ ਬੈਠ ਗਏ। ਮਰਦਾਨੇ ਆਜਾ ਤੂੰ ਮਿਲਿਆ, ਮੇਰੇ ਬਾਰੇ ਨਾ ਦੱਸੀ ਕਿਸੇ ਨੂੰ। ਸੱਤ ਵਚਨ ਕਹਿ ਕੇ ਮਰਦਾਨਾ ਨਗਰ ਵਿੱਚ ਆ ਗਿਆ, ਘਰ ਵਾਲਿਆਂ ਨੂੰ ਮਿਲਿਆ, ਆਂਢ ਗੁਆਂਢ ਨੂੰ ਮਿਲਿਆ, ਬਰਾਦਰੀ ਦੇ ਬੰਦਿਆਂ ਨੂੰ ਮਿਲਿਆ, ਸਾਰੇ ਹੀ ਬੜੇ ਰਾਜ਼ੀ। ਗੱਲ ਮਾਤਾ ਤ੍ਰਿਪਤਾ ਜੀ ਦੇ ਕੰਨਾਂ ਤੱਕ ਵੀ ਪਹੁੰਚੀ, ਕਹਾ ਭੇਜਿਆ ਮਰਦਾਨਿਆ ਮਿਲ ਕੇ ਜਾਈ, ਕਰਦਿਆਂ ਨੂੰ ਮਿਲ ਕੇ ਆ ਗਿਆ, ਆ ਕੇ ਮੱਥਾ ਟੇਕਿਆ। ਮਰਦਾਨਿਆ ਮੇਰਾ ਲਾਲ, ਗੁਰੂ ਨਾਨਕ ਤੇਰਾ ਗੁਰੂ ਨਾਨਕ ਮੇਰਾ ਨਾਨਕ ਕਿੱਥੇ ਹੀ, ਕੀ ਦੱਸੇ, ਉੱਥੇ ਹੁਕਮ ਸੀ ਦੱਸੀ ਨਾ ਕਿਸੇ ਨੂੰ, ਮੇਰਾ ਜ਼ਿਕਰ ਨਾ ਕਰੇ, ਚੁੱਪ ਕਰਕੇ ਬਹਿ ਰਿਹਾ। ਥੋੜੀ ਦੇਰ ਬਾਅਦ ਕਹਿੰਦਾ ਮਾਤਾ ਮੈਂ ਚੱਲਾਂ। ਮਾਤਾ ਜੀ ਕਹਿੰਦੇ ਨੇ ਚੱਲ ਕਿੱਥੇ ਜਾਏਗਾ, ਘਰਦਿਆਂ ਨੂੰ ਮਿਲ ਲਿਆ, ਮੈਨੂੰ ਮਿਲ ਲਈ, ਤੀਜੀ ਤੇਰੀ ਧਿਰ ਘੇੜੀ, ਚੱਲ ਕਿੱਥੇ ਚੱਲਣਾ। ਮਰਦਾਨਾ ਉੱਠ ਕੇ ਤੁਰ ਪਿਆ ਤੇ ਮਾਤਾ ਜੀ ਮਗਰੇ ਆ ਗਿਆ ਗੁਰੂ ਨਾਨਕ ਦੇ ਪਾਸ, ਮਗਰੇ ਮਗਰੇ ਪੋਲੇ ਪੈਲੀ, ਮਾਤਾ ਜੀ ਵੀ ਪਹੁੰਚ ਪਈ। ਮਗਰੋਂ ਪੁੱਛ ਕੇ ਮੈਂ ਤਾਂ ਕਲਿਆਣ ਰਾਏ ਵੀ ਤੁਰੇ ਆ। ਦੋਵਾਂ ਨੂੰ ਆਉਂਦਿਆਂ ਨੂੰ ਧੰਨ ਗੁਰੂ ਨਾਨਕ ਨੇ ਪੂਰਨ ਅਦਬ ਸਤਿਕਾਰ ਦੇ ਨਾਲ ਪੈਰੀਂ ਹੱਥ ਲਾ ਕੇ ਕੋਲ ਬਿਠਾਇਆ, ਲਿਆ ਕੇ ਆਪ ਜਿਸ ਵਿਛਾਈ ਤੇ ਬੈਠੇ ਸਨ ਉਸ ਤੋਂ ਥੱਲੇ ਹੋ ਗਏ ਨੇ, ਮਾਤਾ ਪਿਤਾ ਨੂੰ ਅਦਬ ਨਾਲ ਬਿਠਾਇਆ। ਪਰ ਅੱਜ ਮਹਿਤਾ ਜੀ ਦੀਆਂ ਨਜ਼ਰਾਂ ਚ ਕੁਛ ਹੋਰ ਹੈ, ਸੋਚੀ ਪਏ ਹੋਏ। ਮੈਂ ਸਾਰੀ ਉਮਰ ਪੁੱਤਰ ਪੁੱਤਰ ਕਹਿ ਕੇ ਚੰਗਾਈ ਦਿੰਦਾ ਰਿਹਾ, ਸਾਰਾ ਸੰਸਾਰ ਜਿਹਨੂੰ ਮੱਥੇ ਟੇਕਦਾ, ਸਾਰਾ ਸੰਸਾਰ ਜਿਸ ਨੂੰ ਧੰਨ ਧੰਨ ਕਹਿ ਕੇ ਯਾਦ ਕਰਦਾ, ਕਾਲੂ ਕਿਤੇ ਤੇਰੇ ਮੰਦੇ ਭਾਗਦਾ ਨਹੀਂ ਕਿ ਤੂੰ ਇਸ ਨੂੰ ਸਮਝ ਨਾ ਸਕਿਆ। ਨਾਨਕੀ ਜਿਸ ਨੂੰ ਰੱਬ ਰੱਬ ਕਹਿੰਦੀ, ਅੱਜ ਗੌਰ ਨਾਲ ਵੇਖਿਆ, ਕੁਝ ਹੋਰ ਦੱਸਿਆ। ਹੌਲੀ ਜੀ ਛੋਪਲੇ ਜਾ ਅਗਾਂਹ ਹੋਇਆ ਤੇ ਗੁਰੂ ਨਾਨਕ ਦੇ ਚਰਨਾਂ ਤੇ ਪੈ ਗਿਆ। ਧੰਨ ਗੁਰੂ ਨਾਨਕ ਕਹਿਣ ਲੱਗੇ ਪਿਤਾ ਜੀ ਕੀ ਕਰਦੇ ਹੋ? ਕਹਿਣ ਲੱਗੇ ਨਾਨਕ ਨਾ, ਅੱਜ ਪਿਤਾ ਨਾ ਕਹੋ, ਅੱਜ ਮੈਨੂੰ ਤੂੰ ਆਪਣੇ ਘਰ ਪ੍ਰਵੇਸ਼ ਕਰਨ ਦੀ ਆਗਿਆ ਦੇ, ਆਪਣੇ ਮਾਰਗ ਤੇ ਮੈਨੂੰ ਲਾ ਲੈ, ਮੈਨੂੰ ਵੀ ਉਹ ਕੁਝ ਬਣਾ ਲੈ, ਤੂੰ ਕਿੰਨਿਆਂ ਨੂੰ ਆਪਣੇ ਨਾਲ ਜੋੜਿਆ, ਆਪਣੇ ਮਗਰ ਲਾਇਆ, ਆਪਣੀ ਸਿੱਖੀ ਬਖਸ਼ਿਸ਼ ਕੀਤੀ ਏ, ਅੱਜ ਆਪਣੇ ਬਾਪ ਦੀ ਝੋਲੀ ਵੀ ਉਹ ਖੈਰ ਪਾ ਦੇ। ਧੰਨ ਗੁਰੂ ਨਾਨਕ ਨੇ ਮੋਢਿਆਂ ਤੋਂ ਫੜਿਆ, ਪਿਤਾ ਦੇ ਕੰਨ ਕੋਲ ਹੌਲੀ ਜੀ ਕਹਿਤਾ, ਸਤ ਕਰਤਾਰ ਸਤਨਾਮ। ਮਹਿਤਾ ਜੀ ਦਾ ਲੂਹ ਨੂੰ ਠਰ ਗਿਆ, ਆਨੰਦ ਨਾਲ ਭਰ ਗਿਆ ਰੋਮ ਰੋਮ, ਹੈਰਾਨ ਹੋ ਗਏ। ਮੈਂ ਇਸ ਚੀਜ਼ ਤੋਂ ਐਵੇਂ ਹੀ ਵਾਂਝਾ ਰਹਿ ਗਿਆ, ਇਉਂ ਜਾਪਿਆ ਵੀ ਇੱਕ ਦਿਨ ਤਾਂ ਐਸਾ ਸੀ ਜਿਸ ਦਿਨ ਨਾਨਕ ਨੇ ਮੇਰੇ ਘਰ ਜਨਮ ਲਿਆ ਸੀ, ਤੇ ਅੱਜ ਇਉਂ ਜਾਪਦਾ ਜਿਵੇਂ ਨਾਨਕ ਦੇ ਘਰ ਮੈਂ ਜਨਮ ਲੈ ਰਿਹਾ ਹਾਂ। ਮਹਿਤਾ ਜੀ ਨੂੰ ਇਉਂ ਜਾਪਦਾ ਜਿਵੇਂ ਨਾਨਕ ਦੀ ਗੁਰਮਤ ਦੇ ਘਰ ਵਿੱਚ, ਨਾਨਕ ਦੇ ਘਰ ਚ ਅੱਜ ਮੇਰਾ ਨਵਾਂ ਜੀਵਨ, ਨਵਾਂ ਜਨਮ ਹੋ ਕੇ ਇੱਕ ਨਵੇਂ ਜੀਵਨ ਦੀ ਆਰੰਭਤਾ ਹੋਈ। ਸਰੂਰ ਨਾਲ ਭਰੇ, ਆਨੰਦ ਨਾਲ ਭਰੇ ਹੋਏ, ਸਰਸਾਰ ਹੋਏ, ਗੁਰੂ ਨਾਨਕ ਦੇ ਚਰਨਾਂ ਤੇ ਢਹਿ ਪੈਣਾ ਚਾਹੁੰਦੇ ਨੇ, ਕਿਉਂਕਿ ਉਹ ਕੁਝ ਮਿਲ ਗਿਆ ਹੈ ਜੋ ਗੁਰੂ ਨਾਨਕ ਦੇ ਦਰ ਤੋਂ ਬੜਿਆਂ ਨੂੰ ਮਿਲਿਆ।

ਗਰੀਬ ਨਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦਿਆਂ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਮਾਤਾਵਾਂ ਬੀਬੀਆਂ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਪ ਜੀ ਦੀ ਬਖਸ਼ੀ ਹੋਈ ਮਾਇਆ ਵਿੱਚੋਂ ਬਾਣੀ ਗੁਰੂ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਕੇ ਕੀਰਤਨ ਨੂੰ ਬੇਅੰਤ ਮਾਇਆ ਮੱਥਾ ਟੇਕਿਆ ਅੰਤਰਜਾਮੀ ਸੋਢੀ ਸੁਲਤਾਨ ਪਾਤਸ਼ਾਹ ਸਰਬੱਤ ਗੁਰਮੁਖ ਮਾਈ ਭਾਈ ਦੀ ਹਾਜ਼ਰੀ ਦਰ ਕਬੂਲ ਕਰਨੀ ਸਰਬੱਤ ਨੂੰ ਦਰੋ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦਾ ਜਾਗਣਾ ਦੇਹ ਅਰੋਗਤਾ ਗਰੀਬ ਨਵਾਜ ਪਾਤਸ਼ਾਹ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ।

ਇਹ ਸਿੱਖ ਰਾਜ ਦਾ ਸਿੱਕਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਚਾਲੂ ਕੀਤਾ। ਇਹ ਸਿੱਕਾ ਇਕਦਮ ਚਾਲੂ ਨਹੀਂ ਹੋਇਆ, ਇਹਦੇ ਪਿੱਛੇ ਬੜੀ ਕਾਲਣਾ। ਆਓ ਇਹ ਜਾਣਨ ਵਾਸਤੇ ਥੋੜਾ ਜਿਹਾ ਇਤਿਹਾਸ ਨੂੰ ਦੇਖੀਏ ਕਿ ਕਿਸ ਤਰ੍ਹਾਂ ਸਿੱਖ ਰਾਜ ਦਾ ਇਹ ਪਹਿਲਾ ਸਿੱਕਾ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਦਸਵੇਂ ਗੁਰੂ, ਜਿਨ੍ਹਾਂ ਮਹਾਂਪੁਰਖਾਂ ਦੀ ਆਤਮਕ ਅਵਸਥਾ ਇਸ ਸ਼ਿਖਰ ਤੇ ਸੀ ਕਿ ਉਹ ਧਰਮ ਅਤੇ ਦੇਸ਼ ਦੀ ਰੱਖਿਆ ਲਈ ਆਪਣਾ ਸਰਬੰਸ ਵਾਰ ਦੇਣ, ਜਿਨ੍ਹਾਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਦਿੱਤਾ ਹਿੰਦੂ ਧਰਮ ਦੀ ਰੱਖਿਆ ਵਾਸਤੇ, ਆਪਣੇ ਬੱਚਿਆਂ ਨੂੰ ਕੁਰਬਾਨ ਕਰ ਦਿੱਤਾ, ਆਪਣੇ ਪਿਆਰੇ ਸਾਥੀਆਂ ਨੂੰ ਵਾਰੀ ਵਾਰੀ ਮੌਤ ਦੇ ਮੂੰਹ ਵਿੱਚ ਧਕੇਲ ਦਿੱਤਾ, ਆਪਣਾ ਧਨ ਦੌਲਤ ਸੰਪਤੀ ਸੁਖ ਚੈਨ ਜਵਾਨੀ ਸਭ ਕੁਛ ਇਉਂ ਸਵਾਹਾ ਕਰ ਦਿੱਤਾ ਜਿਵੇਂ ਕੋਈ ਯੱਗ ਕਰਨ ਵਾਲਾ ਕਿਸੇ ਮਹਾਨ ਹਵਨ ਕੁੰਡ ਵਿੱਚ ਆਹੂਤੀ ਤੇ ਆਹੂਤੀ ਦੇਈ ਜਾ ਰਿਹਾ ਹੋਵੇ। ਜਿਸ ਦੀ ਮਹਾਨਤਾ ਦਾ ਇਹ ਹਾਲ ਸੀ ਕਿ ਇਹ ਸਭ ਕੁਝ ਕਰਦਿਆਂ ਹੋਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਮੱਥੇ ਤੇ ਵੱਟ ਨਹੀਂ ਪਾਇਆ, ਬੁੱਲਾਂ ਵਿੱਚੋਂ ਹਾਏ ਨਹੀਂ ਨਿਕਲੀ, ਕਦੀ ਅੱਖਾਂ ਤੋਂ ਅਥਰੂ ਨਹੀਂ ਵਗਾਏ। ਕੋਈ ਸਧਾਰਨ ਆਦਮੀ ਨਹੀਂ ਸਨ। ਉਹ ਸਧਾਰਨ ਆਦਮੀ ਭਾਵੇਂ ਕਿੰਨਾ ਵੀ ਦੇਸ਼ ਭਗਤ ਕਿਉਂ ਨਾ ਹੋਵੇ, ਨਿਸੰਦੇਹ ਅਜਿਹਾ ਨਹੀਂ ਕਰ ਸਕਦਾ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤਾ। ਅਜਿਹੀ ਮਹਾਨਤਾ ਕੇਵਲ ਉਹਨਾਂ ਮਹਾਂਪੁਰਖਾਂ ਵਿੱਚ ਹੀ ਹੁੰਦੀ ਹੈ ਜਿਨ੍ਹਾਂ ਸੈਂਕੜੇ ਜਨਮ ਯੋਗ ਸਾਧਨ ਬਤੀਤ ਕੀਤੇ ਹੋਣ, ਅਤੇ ਫਿਰ ਜਿਹੜਾ ਮਹਾਂਪੁਰਸ਼ ਸਿਖਰ ਤੇ ਪਹੁੰਚ ਜਾਂਦਾ ਹੈ ਉਹ ਹੀ ਭਵਿੱਖ ਨੂੰ ਦੇਖ ਸਕਦਾ ਹੈ, ਜਿਸ ਨੂੰ ਸਧਾਰਨ ਨਜ਼ਰਾਂ ਵਾਲੇ ਨਹੀਂ ਵੇਖ ਸਕਦੇ। ਇਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਿੰਦੁਸਤਾਨ ਦੇ ਵਿੱਚ ਜਗ੍ਹਾ ਜਗ੍ਹਾ ਹੁੰਦੇ ਹੋਏ ਨਾਦੇੜ ਗੋਦਾਵਰੀ ਨਦੀ ਦੇ ਕਿਨਾਰੇ ਵੱਲ ਜਾ ਪਹੁੰਚੇ। ਕਿਉਂ? ਗੁਰੂ ਸਾਹਿਬ ਜੀ ਉਸ ਆਦਮੀ ਨੂੰ ਜਿਹੜਾ ਕਿ ਵੈਰਾਗ ਦੀ ਨੀਂਦ ਵਿੱਚ ਸੁੱਤਾ ਪਿਆ ਸੀ, ਉਸ ਨੂੰ ਵੈਰਾਗਮਈ ਨੀਂਦਰ ਤੋਂ ਜਗਾਉਣ ਆਏ। ਉਹ ਆਦਮੀ ਜੀ ਦਾ ਨਾਂ ਸੀ ਮਾਧੋ ਦਾਸ। ਇਸ ਤੋਂ ਪਹਿਲਾਂ ਕਦੀ ਉਸਦਾ ਨਾਮ ਨਾਰਾਇਣ ਗਿਰੀ ਵੀ ਸੀ, ਅਤੇ ਇਸ ਤੋਂ ਪਹਿਲਾਂ ਉਸਦੇ ਮਾਤਾ ਪਿਤਾ ਉਸਨੂੰ ਲਕਸ਼ਮਣ ਦੇਵ ਕਹਿੰਦੇ ਹੁੰਦੇ ਸਨ। ਇਸ ਲਕਸ਼ਮਣ ਦੇਵ ਨਾਰਾਇਣ ਗਿਰੀ ਮਾਧੋ ਦਾਸ ਬੈਰਾਗੀ ਜਿਹੜਾ ਜੰਗਲ ਵਿੱਚ ਬੈਠਾ ਯੋਗ ਸਾਧਨਾ ਕਰਦਾ ਹੈ, ਇਸ ਨੂੰ ਵੈਰਾਗਮਈ ਨੀਂਦਰ ਤੋਂ ਜਗਾਉਣ ਵਾਸਤੇ ਯੁਗ ਪੁਰਸ਼ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਦੇੜ ਵੱਲ ਗੋਦਾਵਰੀ ਨਦੀ ਦੇ ਕਿਨਾਰੇ ਵੱਲ